ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਸਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ

ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ।

ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੀ, ਮਨ ਏਕ ਨ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋਂ ਜਤੀ ਸਤ।

ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਕ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਤ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਨ ਘਾਵਹੁ, ਆਪ ਹਾਥ ਦੈ

ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿਣਾ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਚੇ ਦਸ ਪ੍ਰਿਤ ਸਾਮ ਭਗਵਤੀ ਸਬਰ ਕਹੇ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਧਿਆ ਵੈਤਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਲ ਧਰ ਦਾ ਧਿਆਨ ਧਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਵੀ ਪ੍ਰਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚੜਾਈ ਤੇਗ ਵਾਹੀ ਦੇਖ ਨਿਟਕੀ ਦਰਦਨਾ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਨੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਟ੍ਰਾਂਸਫਰ ਗੁਰਦੁਆਰੇ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦ ਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਖ ਤੇ ਕਿ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੜ ਜੁਗਾਟਰ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮੈਨੂੰ ਆਜ ਪੰਥ ਸਦਾ ਸਾਹਿਬ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਸਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਿੱਤਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਕੀ ਮੈਨੂੰ ਅੱਜ ਜੀ ਆਪ ਦੇ ਚੰਨ ਕਾਮਨਾ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਰਮਾਣੀ ਸੁਖਮਨੀ ਸਾਹਿਬ ਦੇ ਪਾਠ ਸੰਬੂਰ ਪਾਠ ਦਿੱਤਾ ਇਸ ਵੇਲੇ ਸਿੰਧਿਆ ਸਮਾਜ ਆਣ ਕੇ ਅੱਧ ਚਰਨਾ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਤੇ ਕਿਰਪਾ ਕਰੋ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਰਪਾਲ ਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਤਾਰੀ ਮਨ ਬੁੱਧੀ ਬਖਸ਼ਿਸ਼ ਕਰੋ ਕੀ ਮਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸਾਹਿਬ ਦੇ ਗਾਂ ਤੇ ਅੜਕੇ ਹੱਥ ਦਿੱਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਗ੍ਰੰਥ ਸਾਹਿਬ ਦਿੱਤਾ ਜੀ ਆਪ ਬਖਸ਼ੀਆਂ ਦਾਤਾਂ ਦੇ ਲੰਗਰਾਂ ਝੁੱਟ ਸਵਾਰੀਆਂ ਪ੍ਰਵਾਨ ਕਰਨੀ ਅੱਧ ਚਰਨਾ ਸੇਵਾ ਕਰਦੇ ਸਾਰੇ ਪੈਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਟਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਸਿੰਘ ਬਾਲ ਦਾ ਕਰੋ ਗਰੀਬਨਵਾਲ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਜੀ ਸਭ ਸੰਗਤਾਂ ਜੀ ਆਦਿ ਦਰਦ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਦ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਸੰਤਾਂ ਨੂੰ ਵੀ ਤਾਰ ਪਿਤਾ ਜੀ ਆਦਿ ਚਰਨਾਂ ਦੇ ਦਾਸ ਨੂੰ ਤਾਰ ਪਿਤਾ ਜਾਗ ਦਰਗ ਸੇਵਦਾ ਬੀਬੀ ਕਰਮਜੀਤ ਕੌਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚਰਿਕਾ ਵਾਸਤੇ ਬੇਨਤੀ ਕਰਦੇ ਹਾਂ ਪਰਿਵਾਰ ਨੂੰ ਬੇਦ ਮੈਂ ਆਪ ਜਾਣਾ ਪੇਟ ਕੇ ਪ੍ਰਵਾਨ ਕਰੋ ਤਾਰ ਬਖਸ਼ਿਸ਼ ਕਰੋ ਮਿਹਰ ਕਰੋ ਬੱਚੀ ਬੀਬੀ ਕਰਮਜੀਤ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਰਮਦੇਸ਼ ਕੌਮ ਦੇ ਆਗਿਆਕਾਰ ਬਖਸ਼ਿਸ਼ ਕਰੋ ਤਾਰ ਮਿਹਰ ਕਰੋ ਕੰਜ ਸਾਹਿਬ ਦੀ ਕਲਾ ਬਖਸ਼ਿਸ਼ ਕਰਕੇ ਚੰਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਤੂੰ ਸਿੱਖੀ ਨਾਮ ਦੇ ਆਦਮਕੀ ਦੇ ਤਾਰ ਸੇਵਾ ਦੇ ਸਾਰੇ ਪਰਿਵਾਰ ਵਿੱਚ ਤੰਦ ਸੁੱਖਿਆ ਚੰਦ ਕਲਾ ਕਰਨੀ ਤੇ ਕਰਮਜੀਤ ਕੌਰ ਨੂੰ ਤਾਂ ਚੰਡ ਕਲਾ ਬਖਸ਼ਿਸ਼ ਕਰਕੇ ਚੰਨਿਆਂ ਤੁਹਾਨੂੰ ਅੱਜ ਬਣਾਓ ਸੇਵਕਾਂ ਦੀ ਅਰਦਾਸ ਬੇਨਤੀ ਚਾਨਣ ਪ੍ਰਵਾਨ ਕਰਦੇ ਹਾਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਧੰਨਵਾਦ ਸੇਵਕਾਂ ਦੀ ਅਰਦਾਸ ਬੇਨਤੀ ਚਾਨਣ ਪ੍ਰਵਾਨ ਕਰੋ ਕਿਰਪਾ ਕਰੋ ਦਿੱਤਾ ਦੂਰ ਦੁਰਾਜ ਕਾਣੇ ਬੈਠੇ ਲਾਈਵ ਤੱਕ ਸਾਹਮਣੇ ਕਰਨੀ ਆ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਾਦਾ ਰਾਮ ਨੇ ਕਿਰਪਾ ਜੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਦਿ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਬੇਟਾ ਕਰੀ ਚਾਨਣ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਭ ਕਰੋ ਕਾਰਜ ਵੱਧ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਪੂਰੀਆਂ ਕਰੋ ਜੀ ਦਿੱਤਾ ਕਿਰਪਾ ਕਰੋ ਖਾਲਸਾ ਵੰਨ ਸੇ ਕੌਮ ਨੂੰ ਏਕਤਾ ਸਵਾਗਤ ਪਿਆਰ ਦੀ ਬਸਤੀ ਕਰਕੇ ਸੱਤ ਨੂੰ ਦਾਲ ਬਖਸ਼ੋ ਚੰਨਾ ਜੁੜੋ ਗਵਾਨ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਦੁਆਨ ਫਤਿਹ ਵਿੱਚ ਵਾਦਾ ਕਰੋ ਜੀ ਦੁਆ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾ ਬਾਹੀ ਬਖਸ਼ੋ ਪੈਦਰ ਗੁਨਾ ਵੀ ਬਖਸ਼ਕਰ ਬ੍ਰਹਮ ਅੱਜ ਦੇ ਸ਼ਾਮਾਂ ਦੀ ਕਥਾ ਕੀ ਦੁਆਰੇ ਅਮਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਦੁਨਾ ਦੀ ਬਣਾਓ ਸਹੀ ਪਿਆਰੇ ਮੇਰੇ ਦਿਨ ਆਪਣੇ ਆਪਦਾ ਨਾਮ ਚਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ। ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਂਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭਰਸਨਾ, ਦੀਜੈ ਪ੍ਰਾਨ ਅਕੋਰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਹਿਬ ਸਿੰਘ ਜੀ ਮਾਰੇ, ਕਿਰਪਾ ਕੀਤੀ ਆਪ ਸਿੰਘ ਬੜੀ ਸ਼ਰਧਾ ਪਾਤਸ਼ਾਹ ਦੇ ਪਿੱਤਰ ਰਵਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਹਦਰ ਰਹਿ ਰਹਿ ਆਪਣੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਚ ਦਾਜੀਆਂ ਭਰੀਆਂ ਨੇ, ਪ੍ਰਦਮਾਰੇ ਬਖਸ਼ਿਸ਼ ਪਿੱਤਰ ਰਾਮੇ ਸਰ ਨੂੰ ਕੀਤੇ ਹਨ। ਸੋ ਸਾਸਤ ਰਾਜ ਇਸ ਪਾਤਸ਼ਾਹ ਮਗਰੋਂ ਸਾਹਿਬ ਨੇ ਆਪ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਜੀ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਹਰ ਰੋਜ਼ ਆਓ, ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਕੀ ਹੋ ਚ ਬਹਿ ਕੇ ਸਾਧ ਸਿੰਘ ਜੀ ਕਥਾ ਕੀ ਦਰਬਾਰ ਸਰ ਨੂੰ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਜੀ। ਆਓ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਓਮਕਾਰ ਸਿੰਘ ਦਾ ਜਥਾ, ਠੀਕ 7 ਵਜੇ ਜਥਾ। ਭਾਈ ਸਾਹਿਬ ਆਰਤੀ ਕੀਰਤਨ ਨਾ ਸੁਣ ਦੁਆਰਾ ਸਿੰਘ ਦਰਬਾਰ ਸੱਚਾ ਨੂੰ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ 7 ਤੋਂ 7:45 ਤੱਕ। 7 ਵਜੇ ਲੱਗ ਕੇ 8:30 ਤੱਕ ਕੀਰਤਨ ਕਰਨਗੇ ਭਾਈ ਇਸ਼ਪਾਲ ਸਿੰਘ ਦਾ ਜਥਾ। ਸੋ ਆ ਸਭ ਬੇਨਤੀ ਹੈ ਕਿ ਤੁਸੀਂ ਠੀਕ 8:30 ਤੱਕ ਬਾਰੇ ਕੀ ਹੋਇਆ ਆਨੰਦ ਮਾਣਦੇ ਹੋਇਆ ਆਪ ਕਥਾ ਕੀਰਤ ਵਾਸਤੇ ਨੂੰ ਕਰਕੇ ਜੀਵਨ ਜਿਹੜੀ ਸਫਲਾ ਕਰੋ। ਸੋ ਸਤ ਸਿੰਘ ਦੇ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਆਪਣੇ ਸਿੰਘ ਵੇਖ ਰਹੇ ਹੋ ਕਿ ਗੁਰੂ ਘਰ ਨਾਰਥ ਹਾਰ ਸਾਊਥ ਹਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਸੰਗਤ ਸਤ ਸਿੰਘ ਜੀ ਮਾਇਆ ਦੀ ਬਹੁਤ ਜ਼ਰੂਰਤ ਹੈ, ਆਪ ਜਾਣਦੇ ਹੋ ਕਿ ਸੰਗਤਾਂ ਵੱਲੋਂ ਬੇਅੰਤ ਮਾਇਆ ਆ ਰਹੀ ਹੈ। ਤੁਸੀਂ ਆਪਣਾ ਤੁਸੀਂ ਸਫਲ ਕਰਦੇ ਹਾਂ, ਸੰਗਤਾਂ ਮਾਇਆ ਭੇਟਾ ਕਰ ਰਹੀਆਂ ਨੇ। ਸੋ ਵਡਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਇਸ ਸੇਵਾ ਕਰਕੇ ਅਸੀਂ ਸਾਰੇ ਮਿਲ ਕੇ ਪ੍ਰੋਜੈਕਟ ਚੱਲ ਰਿਹਾ ਇਸ ਨੂੰ ਅਸੀਂ ਸਾਰੇ ਬੜੇ ਪਿਆਰ ਨਾਲ ਸ਼ਾਨਾ ਸ਼ੌਕ ਨਾਲ ਸੰਪੂਰਨ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਘਰਾਂ 'ਚ ਪਾਠ ਹੋ ਰਹੇ ਨੇ ਉਹ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਾਰਾ ਪ੍ਰੋਗਰਾਮ ਲੈ ਕੇ ਆਪਣਾ ਪ੍ਰੋਗਰਾਮ ਉਹਨਾਂ ਨੂੰ ਦੇ ਦੇਣ। ਨੰਬਰ ਹੈ 4008712-4145। ਹਰਜਿੰਦਰ ਸਿੰਘ ਨੂੰ ਸੰਪਰਕ ਕਰੋ ਅਤੇ ਜੋ ਸਹਿਜ ਪਾਠ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਤੁਹਾਨੂੰ ਸਾਰਾ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਸਤ ਸਿੰਘ ਜੀ June 5 ਨੂੰ ਹੈ ਸ਼ਹੀਦੀ, ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਸਿਆਲ ਦੀ ਇਹ ਟਿਕਟ ਕਰਾ ਕੇ ਉਹਨਾਂ ਦੱਸਿਆ ਸੀ ਕਿ ਬੱਚਿਆਂ 'ਤੇ ਮਜ਼ਲੂਮਾਂ 'ਤੇ ਕਿਵੇਂ ਜ਼ੁਲਮ ਕਰੀਦਾ। ਸਤ ਸਿੰਘ ਜੀ June 28 ਨੂੰ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਆ ਰਹੇ ਨੇ ਰਾਗੀ ਸਿੰਘ, ਜੋ 28 ਨੂੰ ਕੀਰਤਨ ਕਰਨਗੇ 11:20 ਤੋਂ ਲੈ ਕੇ 12:30 ਤੱਕ। ਸਤ ਸਿੰਘ ਜੀ June 26 ਤੋਂ ਲੈ ਕੇ 28 ਤੱਕ ਵਿਆਹ ਪੁਰਬ ਮਨਾਇਆ ਜਾ ਰਿਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦਾ, ਸ੍ਰੀ ਸ਼ੰਕਰ ਦੀਆਂ ਸੰਗਤਾਂ ਨਾਲ ਮਨਾਇਆ ਜਾ ਰਿਹਾ। ਸਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਹੋਰ ਬੇਅੰਤ ਪਰਿਵਾਰ ਬੇਅੰਤ ਸੰਗਤਾਂ ਨਾਲ ਉਹਨਾਂ ਦੇ ਮਿਲ ਕੇ ਸੇਵਾ ਕਰ ਰਹੇ ਨੇ, ਅਸੀਂ ਸਾਰੇ ਮਿਲ ਕੇ ਉਸ ਦਿਨ ਹਾਜ਼ਰੀਆਂ ਭਰ ਕੇ ਗੁਰੂ ਅਰਜਨ ਦੇਵ ਜੀ ਵਿਆਹ ਪੁਰਬ ਦੀਆਂ ਖੁਸ਼ੀਆਂ ਮਨਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਮਨਾਈਏ। ਸਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ June 29 ਨੂੰ ਹੈ ਜਨਮ ਦਿਨ ਭਗਤ ਕਬੀਰ ਜੀ ਦਾ। ਸੋ ਸਾਰੇ ਸਿੰਘ ਤੁਹਾਨੂੰ ਬੇਨਤੀ ਆਓ ਉਸ ਦਿਨ ਹਾਜ਼ਰੀ ਭਰੋ ਅਤੇ ਭਗਤਾਂ ਦੀਆਂ ਬਖਸ਼ੀਆਂ ਦਾਤਾਂ ਤੁਸੀਂ ਧੰਨਵਾਦ ਕਰੀਏ। ਸੋ ਸਤ ਸਿੰਘ ਜੀ June 30 ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ, ਉਹਦੇ ਸਤ ਸਿੰਘ ਹਾਜ਼ਰੀਆਂ ਭਰਨੀਆਂ ਨੇ, ਗੁਰੂ ਦੀਆਂ ਬਖਸ਼ੀਆਂ ਧੰਨਵਾਦ ਕਰਦੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। July 4 ਨੂੰ ਹੈ ਇੰਡੀਪੈਂਡੈਂਟ ਡੇ, ਉਸ ਦਿਨ ਸਤ ਸਿੰਘ ਜੀ 4 July ਨੂੰ ਸ਼ਾਮਾਂ ਦਾ ਜਿਹੜਾ ਕੀਰਤਨ ਦਰਬਾਰ ਹੈ ਉਹ ਸਪੈਸ਼ਲ ਤੌਰ 'ਤੇ ਹੋਵੇਗਾ, ਆਪ ਜ਼ਰੂਰ ਹਾਜ਼ਰੀਆਂ ਭਰੋ। July 5 ਨੂੰ ਹੈ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਉਸ ਦਾ ਦਿਨ ਹੈ, ਉਸ ਦਿਨ ਨੀਂਹ ਪੱਥਰ ਰੱਖਿਆ ਗਿਆ ਸੀ। ਉਹ ਆਪ ਸਾਰੀ ਸੰਗਤਾਂ ਨੇ ਅਸੀਂ ਮਿਲ ਕੇ ਉਸ ਦਿਨ ਨੂੰ ਖੁਸ਼ੀਆਂ ਮਨਾਉਂਦੇ ਹੋਏ ਗੁਰੂ ਦੀਆਂ ਖੁਸ਼ੀਆਂ ਧੰਨਵਾਦ ਕਰੀਏ, ਬੱਚਿਆਂ ਦਾ ਧੰਨਵਾਦ ਕਰੀਏ। ਹੁਣ ਭਾਈ ਸਾਹਿਬ ਧਿਆਨ ਬੇਨਤੀ ਕਰਾਂ ਕਿ ਦਰਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲਾ ਸ਼ਬਦ ਸਰਵਣ ਕੀਤਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜੇ ਇਹ ਅਰਦਾਸ ਬਣ ਜਾਏ ਮਹਾਰਾਜ ਜੀ ਦੇ ਬਚਨ ਨੇ, ਸੰਸਾਰ ਦੇ ਨਾਲ ਨਾਲ ਨਿਰੰਕਾਰ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਲਾ ਕੇ ਇਹ ਅਰਦਾਸ ਬਣੀ ਰਹੇ, ਦਾਤਾ ਇਹ ਜਨਮ ਮੇਰਾ ਲੇਖੇ ਵਿੱਚ ਲੱਗ ਜਾਏ, ਇਹ ਜਨਮ ਮੇਰਾ ਪ੍ਰਵਾਨ ਹੋ ਜਾਏ। ਤੇ ਫਿਰ ਮਹਾਰਾਜ ਕਹਿ ਰਹੇ ਨੇ, ਸੁਣੀ ਜਾਂਦੀ ਹੈ ਤੇ ਸ਼ਰਨਾਈ ਛੁੱਟੀ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਕਹਿੰਦੇ ਨੇ ਜੇ ਭਾਵਨਾ ਉੱਚੀ ਸੁੱਚੀ ਸਵਾਸ ਸਵਾਸ ਕੀਰਤਨ ਬੰਦਗੀ ਬਣ ਜਾਏ, ਨਾਮ ਦਾ ਪਹਿਰਾ ਬਣ ਜਾਏ, ਫਿਰ ਲੇਖਾ ਜੋਖਾ ਵੀ ਇਸੇ ਦਰਬਾਰ ਵਿੱਚ ਮਹਾਰਾਜ ਨਿਬੇੜ ਦਿੰਦੇ ਨੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ, ਤੇਰੇ ਮੰਦੇ ਚੰਗੇ ਚੰਗੇ ਮਾੜੇ ਸਾਰੇ ਨਿਬੇੜੇ ਇੱਥੇ ਨਿਬੇੜ ਦੇਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਐਸੀ ਬਖਸ਼ਿਸ਼ ਹੈ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਸਭੇ ਕਾਜ ਸਵਾਰੀ ਹੈ ਜਾਂ ਜ਼ਿੰਦਗੀ ਦਾ ਵੀ ਇਹ ਵੱਡਾ ਕਾਰਜ ਹੈ। ਜ਼ਰੂਰੀ ਨਹੀਂ ਵੀ ਘਰ ਬਣਾ ਲਿਆ ਇਹੀ ਕਾਰਜ ਹੈ, ਕਾਰੋਬਾਰ ਮਿਲ ਗਿਆ ਇਹੀ ਕਾਰਜ ਹੈ, ਪਰਿਵਾਰ ਬਣ ਗਿਆ ਚੰਗਾ ਕੰਮ ਚੱਲਦਾ ਨਹੀਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਅਸਲ ਕਾਰਜ ਜ਼ਿੰਦਗੀ ਦਾ ਇਹ ਹੈ ਵੀ ਜੀਵਨ ਪ੍ਰਵਾਨ ਹੋਇਆ ਕਿ ਨਹੀਂ, ਜੀਵਨ ਗੁਰੂ ਦੇ ਨੇੜੇ ਹੋਇਆ ਕਿ ਨਹੀਂ। ਜੋ ਗੁਰਾਂ ਨੇ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ, ਹੁਕਮ ਕੀਤਾ ਹੈ, ਉਹ ਪ੍ਰੈਕਟੀਕਲ ਕੀਤਾ ਕਿ ਨਹੀਂ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਨੂੰ ਸਦਾ ਹੀ ਸੁਰਤੀ ਬਿਰਤੀ ਕਰਕੇ, ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿੜਦਾ, ਇਵੇਂ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਰਹਿੰਦਾ ਨਿਰੰਕਾਰ ਦੀ ਯਾਦ ਬਣੀ ਰਹੇ। ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਨਮਾਨਯੋਗ ਭਾਈ ਸਾਹਿਬ ਜੀ ਭਾਈ ਸਕੱਤਰ ਸਿੰਘ ਜੀ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਵਾਹਿਗੁਰੂ।

ਜਿਉਂ ਬੁਲਾਵਾ ਤਿਉਂ ਨਾਨਕ ਦਾਸ ਬੋਲੇ।

ਸਿਰ ਕਰੇ ਇੱਕ ਪੈਰ ਧਿਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਥੱਲੇ ਦੇ ਕਿਸੇ ਉੱਪਰ ਉਹ ਟਿਕ ਟਿਕੇ ਕਿਸ ਨੂੰ ਜ਼ੋਰ ਕਰੈ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹੱਲਾ ਪਹਿਲਾ

ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁੱਲ ਉਧਰੈ

जिन गुरु मिलाया। परम सन्मान योग जुगो जुग अटल शब्द गुरु तन तन साहिब श्री गुरु ग्रंथ साहिब महाराज जी दे पावन गोदी च सभाए मान गुरु सवारी साध संग जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह ने रहमत वरताई बख्शिश कीती है कुछ घड़िया गुरु गोदी अंदर बैठ करके शब्द नाल बाबाणियां कहानियां नाल सांझ पाउण दा सुभाग मालक ने बख्शिश कीता है। कोटान कोट धन्नवाद करिए गुरु के कीर्तनिए। बड़ी मिठी धुन दे विच आप जी नूं अलाही निरंकारी बाणी दा कीर्तन सरवण करवा रहे सन। उपरंत कुछ पलां दे लई सतगुर सच्चे पातशाह जी के महान खजाने विचों ए शब्द जो आप जी ने सरवण किया है इसकी विचार आपां करन दा यतन करांगे। सतगुर जी बख्शिश करदे ने दुखी हुई आत्मावां नूं टुटियां हुई आत्मावां नूं अकिरत कणां दे सताए हुए लोगां नूं सच दे नाम दी सोझी देण दे लई कीर्तन दा इस्तेमाल करदे। संगीत जिहड़ा है ये मन नूं पगड़ा दिंदा है नरम कर दिंदा है ते पिगड़े हुए मन विच संगीतकार ने की पाउणा है उहदे वास्ते है। भावें लचरता पा दे ते भावें निरंकार की सिलसिला पा दे। गुरु साहिबान ने निरंकार दे इस सिफत सलाह नूं रागां विच उचारण किया रागां विच कलमबद्ध किया है रागां विच गाउण की हदायत है। कत्ती राग समय के मुताबक गुरु साहिबान ने सानू बख्शे ने ते कुछ पौड़ियां कुछ वारां नूं वक्को वक्खरियां धुनियां ते गाउण दा वी उद्देश है। किहड़े घर विच गाउणा है ये गुरु सच्चे पातशाह ने बड़ी प्यारी तरतीब बधी है। इस लई सतगुरु सच्चे पातशाह महाराज जी जदों प्रचार ते तुरन लगे ने एक प्रोग्राम उलीक लिया गया ते जेड़े लोगां ने संसार नूं तपाया होया है काजी ब्राह्मण ते जोगी तीन वड्डे धर्म दे थम उदों मन्ने जांदे सन पर बाबे ने बरीकी नाल वेख्या तीन उजाड़े दा कारण बने हुए सन। इन्हां ने मनुखता नूं बुरी तरह जकड़िया होया सी धर्म दे नां ते लुट हो रही सी ਡਰਾਵੇ ਦਿੱਤੇ ਜਾਂਦੇ ਸਨ। ਗ੍ਰਿਸਤੀ ਨੂੰ ਕਿਹਾ ਜਾਂਦਾ ਸੀ ਤੁਸੀਂ ਪਾਪਾਂ ਵਿੱਚ ਖੁੱਭੇ ਹੋਏ ਹੋ ਘਰ ਤਿਆਗ ਕੇ ਚਲੇ ਜਾਣਾ ਬੜਾ ਵੱਡਾ ਕਰਮ ਮੰਨਿਆ ਜਾਂਦਾ ਸੀ। ਬਾਬੇ ਨੇ ਮੂਲੋਂ ਰੱਦ ਕਰ ਦਿੱਤਾ ਕਹਿਣ ਲੱਗੇ ਜਿਨ੍ਹਾਂ ਦਾ ਗ੍ਰਿਸਤ ਤਿਆਗ ਕੇ ਮਾਂ ਬਾਪ ਨੂੰ ਛੱਡ ਕੇ ਜਿਨ੍ਹਾਂ ਨੂੰ ਮਾੜੇ ਕਹਿੰਦੇ ਹੋ ਜਦੋਂ ਤੁਹਾਡੇ ਪੇਟ ਦੀ ਅੱਗ ਸਤਾਉਂਦੀ ਹੈ ਉਹਨੂੰ ਕਿ ਘਰ ਮੰਗਣ ਜਾਈ। ਫਿਰ ਉਹਨਾਂ ਗ੍ਰਿਸਤੀਆਂ ਦੇ ਘਰ ਜਾ ਕੇ ਤੇ ਤੁਸੀਂ ਮੰਗਣ ਚਲੇ ਜਾਂਦੇ ਹੋ। ਇਹ ਕਿਤੇ ਦੀ ਸਿਆਣਪ ਹੋਈ ਵੀ ਜਿਹੜਾ ਧਰਮੀ ਹੈ ਉਹ ਮੰਗੇ ਗ੍ਰਿਸਤੀ ਕੋਲੋਂ, ਗ੍ਰਿਸਤੀ ਨੂੰ ਅਪਵਿੱਤਰ ਕਹਿੰਦੇ ਹੋ ਜਾਂ ਅਪਵਿੱਤਰ ਕਹਿਣਾ ਛੱਡ ਦਿਓ। ਗੁਰਮਤ ਵਿਚਾਰਧਾਰਾ ਨੇ ਗ੍ਰਿਸਤੀ ਨੂੰ ਬੜਾ ਪਵਿੱਤਰ ਕਿਹਾ, ਬੜਾ ਮਾਣ ਦਿੱਤਾ ਤੇ ਬਾਬਾ ਬੜਾ ਖੁਸ਼ ਹੁੰਦਾ ਜਦੋਂ ਕਿਸੇ ਨੂੰ ਕਿਰਤ ਕਰਦਿਆਂ ਵੇਖਦਾ। ਬਸ ਕਿਰਤ ਸੁੱਚੀ ਹੋਵੇ ਤੇ ਸੰਜਰੋ ਬਾਬੇ ਦਾ ਵਾਸ ਉੱਥੇ ਹੈ।
ਕਿਰਤ ਕਰ, ਮਾਰ ਧਾੜ ਨਹੀਂ ਕਰਨੀ, ਲੁੱਟਣਾ ਨਹੀਂ, ਵੱਡੀ ਨਹੀਂ ਲੈਣੀ, ਝੂਠ ਨਹੀਂ ਬੋਲਣਾ। ਜਿੱਥੇ ਵੀ ਕਿਰਤ ਕਰਦਾ ਹੈ, ਭਾਵੇਂ ਆਪਣੀ ਨਿੱਜੀ ਹੈ, ਭਾਵੇਂ ਕਿਸੇ ਦੀ ਨੌਕਰੀ ਕਰ ਰਿਹਾ, ਭਾਵੇਂ ਦੁਕਾਨਦਾਰੀ ਕਰ ਰਿਹਾ। ਗ੍ਰਹਿਸਥ ਨੂੰ ਬੜਾ ਉੱਚਾ ਰੱਖਿਆ, ਕਿਰਤ ਨੂੰ ਬੜਾ ਉੱਚਾ ਰੱਖਿਆ। ਇਹ ਤਿੰਨ ਵੱਡੇ ਮੂਲ ਕਾਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਜਦੋਂ ਕਿਰਤ ਕਰਨ ਵਾਲਾ ਨਾਮ ਨਾਲ ਜੁੜਿਆ ਹੋਏਗਾ ਤੇ ਕੁਦਰਤੀ ਹੈ ਵੀ ਉਹਦੀ ਕਿਰਤ ਜਿਹੜੀ ਹੈ ਸੁੱਚੀ ਹੋਏਗੀ, ਕੁਦਰਤੀ ਹੈ ਉਹਦੇ ਵਿੱਚ ਬਰਕਤ ਹੋਏਗੀ, ਕੁਦਰਤੀ ਉਹਦੇ ਵਿੱਚ ਸਕੂਨ ਹੋਏਗਾ, ਉਹਦੇ ਵਿੱਚ ਆਨੰਦ ਹੋਏਗਾ। ਬਸ ਇਹੀ ਆਨੰਦ ਹੈ ਜੋ ਬੜੇ ਬੜੇ ਰਾਜਿਆਂ, ਛਤਰਪਤੀ ਰਾਜਿਆਂ ਨੂੰ ਨਸੀਬ ਨਾ ਹੋਇਆ। ਗੁਰੂ ਪਾਤਸ਼ਾਹ ਨੇ ਘਰ ਵਿੱਚ ਹੀ ਦਿਖਾ ਦਿੱਤਾ, ਭਾਈ ਜੋ ਪ੍ਰਾਪਤ ਹੋ ਗਿਆ ਉਸ ਨਿਰੰਕਾਰ ਦਾ ਸ਼ੁਕਰਾਨਾ ਮਨ, ਤੇ ਜੇ ਕੋਈ ਤੇਰੇ ਤੋਂ ਪਛੜਿਆ ਹੈ, ਯਤਨ ਕਰਦਿਆਂ ਕਰਦਿਆਂ ਕੋ ਪਛੜ ਗਿਆ, ਕਿਉਂਕਿ ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਤੋ, ਸਭਨਾਂ ਛਾਲਾਂ ਤੇ ਮਾਰਦੇ ਨੇ, ਅਮੀਰ ਹੋ ਜਾਈਏ, ਘਰ ਪੈਸਾ ਚੁੱਕਾ ਹੋਵੇ, ਗੁਰਬਤ ਚਲੀ ਜਾਏ, ਗਰੀਬੀ ਕੱਟੀ ਜਾਏ, ਪਰ ਫਿਰ ਵੀ ਕਈ ਵਾਰ ਰਹਿ ਜਾਂਦੀ। ਤੇ ਸਤਿਗੁਰ ਨੇ ਕਿਹਾ ਅਜਿਹੇ ਪਛੜੇ ਹੋਏ ਦੀ ਬਾਂਹ ਫੜ ਲੈਣੀ ਵੀ ਧਰਮ ਕਰਮ ਹੈ, ਉਹਨੂੰ ਪੈਰਾਂ ਤੇ ਖੜਾ ਕਰ ਦੇਣਾ, ਉਹਨੂੰ ਕੁਝ ਸਿਖਾ ਦੇਣਾ, ਉਹਨੂੰ ਕੋਈ ਕੰਮ ਲੈ ਦੇਣਾ, ਉਹਨੂੰ ਆਹਰੇ ਲਾ ਦੇਣਾ, ਇਹ ਅਤੀ ਜ਼ਰੂਰੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਸਮੁੱਚਾ ਸੁਨੇਹਾ ਲੈ ਕੇ ਜਦੋਂ ਤੁਰਨ ਲੱਗੇ ਨੇ ਤੇ ਭਾਈ ਮਰਦਾਨਾ ਜੀ ਨਾਲ ਵਿਚਾਰ ਹੋਈ, ਕਿਉਂਕਿ ਮਨੁੱਖਤਾ ਨੂੰ ਸੁਰ ਚ ਕਰਨਾ ਸੁਰ ਵਿਅਕਤੀ ਚਾਹੀਦਾ। ਮੈਂ ਕੱਲ੍ਹ ਨਾ ਇੱਕ ਪਾਤਰ ਦਾ ਜ਼ਿਕਰ ਕੀਤਾ ਸੀ, ਤਲਵੰਡੀ ਦਾ ਹੀ ਸੀ ਉਹ ਵੀ, ਰਾਏ ਬਲਾਰ, ਜਿਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਬਚਪਨ ਵਿੱਚੋਂ ਪਛਾਣ ਲਿਆ ਸੀ ਤੇ ਕੁਰਬਾਨ ਜਾਂਦੇ ਸਨ ਉਹਨਾਂ ਦੇ ਇੱਕ ਇੱਕ ਵਚਨ ਤੇ, ਉਹਨਾਂ ਦੇ ਇੱਕ ਇੱਕ ਬੋਲ ਤੇ, ਉਹਨਾਂ ਦੇ ਕੋਲ ਬਹਿਣਾ ਨੂੰ ਚੰਗਾ ਲੱਗਦਾ ਸੀ। ਆਵਾਜ਼ ਮਾਰ ਮਾਰ ਕੇ ਬੁਲਾਉਂਦੇ ਸਨ ਬਾਬੇ ਨੂੰ, ਮਨੁੱਖਤਾ ਨੂੰ ਦੱਸਦੇ ਸਨ ਇਹ ਕੋਈ ਰੱਬੀ ਰੂਹ ਹੈ, ਜੇ ਬਾਪ ਚਪੇੜਾ ਮਾਰਦਾ ਤੇ ਹੱਥ ਫੜ ਲੈਂਦੇ ਸਨ, ਉਹਨਾਂ ਦੀ ਹਿੰਮਤ ਸੀ। ਕੱਲ ਉਸ ਮਹਾਨ ਆਤਮਾ ਦਾ ਆਪਾਂ ਜ਼ਿਕਰ ਕੀਤਾ ਹੈ। ਅੱਜ ਉੱਥੇ ਸ਼ਹਿਰ ਦੀ ਦੂਸਰੀ ਸੰਗੀਤਮਈ ਜਿਹੜੀ ਸ਼ਖਸੀਅਤ ਭਾਈ ਮਰਦਾਨੀ, ਇਹ ਵੀ ਬਾਬੇ ਨਾਲੋਂ ਕੁਛ ਸਾਲ, ਨੌਂ ਸਾਲ ਵੱਡੇ ਕੁਝ ਵਿਦਵਾਨਾਂ ਨੇ ਲਿਖਿਆ। ਉਦਾਸੀਆਂ ਤੇ ਤੁਰ ਲੱਗਿਆ ਨੂੰ ਆਵਾਜ਼ ਦਿੱਤੀ, ਇਵੇਂ ਇਵੇਂ ਫਲਾਂ ਫਲਾਂ ਸਥਾਨ ਤੇ ਜਾ ਕੇ ਸੱਚ ਨਾਲ ਜੋੜਨਾ, ਤੂੰ ਮੇਰਾ ਸਾਥ ਦੇ। ਤੇ ਉਹਨੇ ਸੰਸਾਰੀ ਲੋਕਾਂ ਵਾਲੀ ਬਾਤ ਕੀਤੀ ਵੀ ਅਸੀਂ ਮੰਗ ਖਾਣੇ ਲੋਕ ਹਾਂ, ਮੈਂ ਲੋਕਾਂ ਦੀ ਸਿਫਤ ਸਲਾਹ ਕਰਦਾ, ਉਹਨਾਂ ਦਰ ਤੇ ਜਾ ਕੇ, ਮਰਾਸੀਆਂ ਦਾ ਕੰਮ ਇਹੀ ਸੀ, ਕਲਾਣ ਕਰਦੇ ਸਨ, ਉਸ ਖਾਨਦਾਨ ਦੀ ਸਿਫਤ ਸਲਾਹ ਕਰਨੀ, ਸਮਾਗਮਾਂ ਦੇ ਘਰਾਂ ਦੇ ਫੰਕਸ਼ਨਾਂ 'ਤੇ ਜਾ ਕਰਕੇ ਵਡਿਆਉਣਾ ਅਗਲੇ ਨੂੰ, ਅਗਲੇ ਨੇ ਖੁਸ਼ ਹੋ ਕੇ ਦੇਣਾ, ਇਹ ਉਹਨਾਂ ਦੀ ਕਿਰਤ ਸੀ, ਖਾਨਦਾਨੀ ਕਿਰਤ। ਅਸੀਂ ਮੰਗ ਕੇ ਲਿਆਉਂਦੇ ਹਾਂ, ਸਾਡਾ ਪਰਿਵਾਰ ਚੱਲਦਾ ਹੈ, ਜੇ ਬਾਬਾ ਮੈਂ ਤੇਰੇ ਨਾਲ ਹੀ ਤੁਰ ਪਿਆ ਫਿਰ ਇਹਨਾਂ ਦਾ ਕੀ ਬਣੂ, ਜਿਹੜੇ ਨਿੱਕੇ ਨਿੱਕੇ ਨਿਆਣੇ ਨੇ ਮੇਰੇ। ਇਹ ਸੰਸਾਰੀ ਲੋਕਾਂ ਦੀ, ਹਰ ਇੱਕ ਦੀ ਮਨ ਦੀ ਭਾਵਨਾ ਹੁੰਦੀ ਵੀ ਜੇ ਮੈਂ ਇਹਨਾਂ ਨਾ ਕੀਤਾ, ਵੈ ਇਹਨੂੰ ਪੈਰਾਂ ਤੇ ਨਾ ਖੜਾ ਕੀਤਾ ਤੇ ਖੌਰੇ ਇਹਨੇ ਕਮਾਉਣ ਜੋਗਾ ਹੋਣਾ ਕਿ ਨਹੀਂ ਹੋਣਾ, ਖਰੇ ਇਹਨੂੰ ਰੋਟੀ ਮਿਲਣੀ ਕਿ ਨਹੀਂ ਮਿਲਣੀ, ਅਸੀਂ ਭੁਲੇਖੇ ਚ। ਜਿਹਨੇ ਪੈਦਾਇਸ਼ ਕੀਤਾ ਹੈ ਉਹੀ ਆਧਾਰ ਦੇਣ ਵਾਲਾ ਹੈ, ਉਹੀ ਇਸ ਨੂੰ ਆਹਾਰ ਦੇਣ ਵਾਲਾ ਹੈ। ਬਾਬੇ ਨੇ ਸਮਝਾਉਣਾ ਕੀਤਾ ਤੇ ਗੁਰੂ ਕੇ ਉਸ ਸੇਵਕ ਸਾਥੀ ਨੂੰ ਸਮਝ ਲੱਗ ਗਈ, ਚਲੋ ਬਾਬਾ ਚੱਲਦੇ ਹਾਂ, ਕਿਹੜਾ ਦੁੱਖ, ਕਿਹੜੀ ਮੁਸੀਬਤ, ਕਿੰਨੀ ਭੁੱਖ, ਕਿੰਨਾ ਪੈਂਡਾ, ਕਿੰਨੀ ਵਿਰੋਧਤਾ, ਕਿੰਨੇ ਲੋਕਾਂ ਨਾਲ ਵਾਹ ਪਿਆ, ਲਗਾਤਾਰ ਤੁਰੇ ਰਹਿਣਾ, ਕੋਈ ਰਸਤਾ ਨਹੀਂ, ਕੋਈ ਰਾਹ ਨਹੀਂ, ਕੋਈ ਫੋਨ ਨਹੀਂ, ਕੋਈ ਚਿੱਠੀ ਪੱਤਰ ਨਹੀਂ, ਤੇ ਜਾਣਾ ਕਿੱਥੇ ਆ,
ਲੋਕਾਂ ਨੂੰ ਸੋਧਣ ਦੇ ਲਈ, ਵਿਗੜੇ ਤਿਗੜੇ ਲੋਕਾਂ ਨੂੰ ਸੁਧਾਰਨ ਦੇ ਲਈ, ਤੇ ਜਿਹੜੇ ਪਹਿਲਾਂ ਹੀ ਵਿਗੜੇ ਨੇ ਉਹ ਸੌਖੇ ਸੁਧਰਦੇ ਨੇ ਭਾਈ? ਉਹ ਤੇ ਅੱਗਿਓਂ ਖੜਦੇ ਨੇ, ਅੜਦੇ ਨੇ, ਲੜਦੇ ਨੇ, ਝਗੜਦੇ ਨੇ, ਕਿਉਂਕਿ ਕਹੀਏ ਬਹੁਤ ਸਾਰੀਆਂ ਮੁਸੀਬਤਾਂ ਨਾਲ ਜੂਝਣਾ ਪੈਣਾ, ਇਹ ਪੈਂਡਾ ਸੌਖਾ ਨਹੀਂ। ਸੁਧਾਰਨਾ ਹੈ ਕਿਸੇ ਨੂੰ, ਸੱਚ ਮੂੰਹ ਤੇ ਕਹਿਣਾ ਪੈਣਾ, ਸੱਚ ਬੜਾ ਕੌੜਾ। ਪਰ ਹਿੰਮਤ ਕੀਤੀ ਉਸ ਮਰਦਾਨੇ ਨੇ, ਬਾਬੇ ਦਾ ਸਾਥ ਦਿੱਤਾ, ਬੜੇ ਕੌਤਕ ਵੇਖੇ, ਕਿਹੜਾ ਸ਼ਬਦ ਹੈ ਜੋ ਉਹਦੀ ਰਬਾਬ ਤੇ ਨਹੀਂ ਗਾਵਿਆ ਗਿਆ? ਆਹ ਜਿਹੜਾ ਸ਼ਬਦ ਪੜ੍ਹ ਰਹੇ ਵੀ ਗਾਵਿਆ ਗਿਆ ਬਾਬਾ ਮਰਦਾਨਾ ਜੀ ਨੇ, ਗਾਇਆ ਗਾ ਸੱਚੇ ਪਾਤਸ਼ਾਹ ਜੀ ਨੇ, ਰਬਾਬ ਮਰਦਾਨੇ ਜੀ ਦੀ ਆਵਾਜ਼, ਮਰਦਾਨੇ ਨੇ ਵੀ ਸਾਥ ਦਿੱਤਾ ਹੈ। ਬਸ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਹੋਏ, ਆਪ ਦੁੱਖ ਸਹਿੰਦੇ ਹੋਏ, ਪੈਂਡਾ ਮਾਰਦੇ ਹੋਏ, ਭੁੱਖ ਤਰੇ ਨਾਲ ਪਿਆਸੇ ਨਾਲ ਜੂਝਦੇ ਹੋਏ ਤੁਰੇ ਗਏ। ਬੜੇ ਕੌਤਕ ਵੇਖੇ, ਬੜਾ ਕੁਝ ਵੇਖਿਆ। ਇੱਕ ਨਗਰ ਚ ਗਿਆ ਹੁੰਦਾ ਤੇ ਇਸੇ ਤਰ੍ਹਾਂ ਹੀ ਨਾ, ਤੇ ਨਗਰ ਦੇ ਬਾਹਰ ਖੇਡਦੇ ਬੱਚਿਆਂ ਨੂੰ ਪਤਾ ਲੱਗਾ ਕੋਈ ਸਾਧੂ ਆਏ ਨੇ, ਚੋਲੇ ਸਾਧੂਆਂ ਵਾਲੇ ਸਨ, ਕੁਦਰਤੀ ਹੈ। ਤੇ ਘਰ ਪਿੰਡ ਜਾ ਕੇ ਉਹਨਾਂ ਰੌਲਾ ਪਾਤਾ, ਬਾਬਾ ਆਏ, ਦੋ ਬਾਬੇ ਆਏ ਪਿੰਡ ਵਾਲਿਆਂ ਦੇ ਵਿੱਚ, ਸਾਧੂ ਆਏ, ਤੇ ਲੋਕਾਂ ਨੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰਤੇ। ਆ ਗਏ ਨੇ ਕੋਈ ਵਿਹਲੜ, ਆ ਗਏ ਨੇ ਭੁੱਖੜ, ਆਉਣਗੇ ਮੰਗਣਗੇ, ਸਾਡਾ ਸਮਾਂ ਖਰਾਬ ਕਰਨਗੇ, ਕਰਨਗੇ ਇੱਧਰ ਉੱਧਰ ਦੀਆਂ ਗੱਲਾਂ। ਖੋਰੇ ਕਿੰਨੇ ਦਿਨ ਵਿਹਲਿਆਂ ਨੇ ਸਾਡੇ ਮੰਜੇ ਤੋੜਨੇ ਨੇ, ਕਿੰਨੇ ਲੋਕਾਂ ਨੂੰ ਵਿਗਾੜ ਕੇ ਨਾਲ ਉਹਨਾਂ ਨੇ ਸਾਧ ਬਣਾ ਕੇ ਲੈ ਜਾਣੇ। ਇਹ ਬਿਰਤੀ ਸੰਸਾਰੀ ਲੋਕਾਂ ਦੀ, ਕਿਉਂਕਿ ਜਿੱਦਣ ਤੁਰੇ ਸਨ ਨਾ ਬਾਬਾ ਜੀ ਪ੍ਰਚਾਰ ਲਈ, ਤੇ ਘਰਦਿਆਂ ਨੇ ਬੜੀ ਵਿਰੋਧਤਾ ਕੀਤੀ ਵੀ ਨਹੀਂ, ਕੌਣ ਚਾਹੁੰਦਾ ਹੈ ਕਿ ਮੇਰਾ ਪੁੱਤ ਸਾਧੂ ਹੋ ਜਾਏ, ਮੇਰਾ ਪੁੱਤ ਸੰਤ ਬਣ ਜਾਏ? ਬੜਾ ਔਖਾ ਹੈ। ਅਜੇ ਡਾਕੂ ਬਣੇਗਾ ਤੇ ਕੋਈ ਨਾ ਕੋਈ ਲੈ ਕੇ ਆਏਗਾ ਨਾ ਘਰ, ਸਾਧ ਨੇ ਕੀ ਲੈ ਜਾਣਾ? ਬਾਬਾ 7.5 ਸਾਲ ਬਾਅਦ ਪਹਿਲੀ ਵਾਰੀ ਆ ਤੇ ਖਾਲੀ ਹੱਥ ਆ ਗਿਆ, ਕੋਈ ਪੈਸਾ ਟਕਾ ਜਿੱਥੇ ਕਿ ਮਿਲਿਆ ਉੱਥੇ ਵੰਡਦਾ। ਇਹ ਵਿਚਾਰ ਸੀ ਗੁਰਮਤਿ ਵਿਚਾਰਧਾਰਾ। ਇਸ ਤੋਂ ਪਹਿਲਾਂ ਜਿੰਨੇ ਸਨ ਧਰਮਿੰਦਰਾਂ ਦੇ ਠੱਗਦੇ ਸਨ, ਭਾਵੇਂ ਉਹ ਸ਼ਿਵ ਵਿਦਿਆਲੇ ਬਣਾਏ ਸਨ, ਪਾਠਸ਼ਾਲਾਂ ਬਣਾਈਆਂ ਸਨ, ਵਿਦਿਆਲੇ ਬਣਾਏ ਸਨ, ਜਿੱਥੇ ਜਿੱਥੇ ਕੋਈ ਪੁਜਾਰੀ ਬੈਠਾ ਸੀ, ਮਕਸਦ ਸੀ ਕਿਵੇਂ ਨਾ ਕਿਵੇਂ ਮੇਰੀ ਰੋਜੀ ਰੋਟੀ, ਤੇ ਉਹਦੇ ਲਈ ਉਹੋ ਜਿਹੀਆਂ ਸਾਖੀਆਂ ਘੜ ਲਈਆਂ, ਉਹੋ ਜਿਹੇ ਉਹਨੇ ਦੇਵਤੇ ਘੜ ਲਏ ਜੇ ਆਪਣੇ ਵਿਕਾਰ ਵਿੱਚ ਵਿਖੇ ਨੇ, ਤੇ ਉਹ ਨਾਲ ਸਾਖੀਆਂ ਦੇ ਜੋੜ ਦਿੱਤੇ, ਉਹੋ ਜਿਹੇ ਦੇਵਤੇ, ਉਹੋ ਜਿਹੇ ਚੇਲੇ। ਤੇ ਬਾਬੇ ਨੇ ਸੱਚ ਦੀ ਬਾਤ ਕਰਨੀ, ਪਿੰਡ ਵਾਲਿਆਂ ਦਰਵਾਜ਼ੇ ਬੰਦ ਕਰ ਲਏ। ਬੜੇ ਚਿਰ ਤੋਂ ਬਾਬਾ ਉਡੀਕਦਾ ਸੀ ਮਰਦਾਨਾ ਜੀ ਵੀ ਕਦੋਂ ਕੋਈ ਪਿੰਡ ਆਵੇ, ਕਦੋਂ ਕੋਈ ਬਸਤੀ ਆਵੇ, ਥੱਕੇ ਹਾਂ ਕੋਈ ਬਹਿਣ ਨੂੰ ਥਾਂ ਮਿਲੇ, ਪਾਉਣ ਨੂੰ ਖਾਣ ਨੂੰ ਕੁਛ ਮਿਲੇਗਾ, ਕੁਛ ਪੀਣ ਨੂੰ ਮਿਲੇਗਾ, ਆਰਾਮ ਫਰਮਾਵਾਂਗੇ, ਥੱਕੇ ਹਾਂ ਕਈ ਦਿਨਾਂ ਦੇ। ਤੇ ਜਦੋਂ ਇਹ ਹਾਲਾਤ ਬਣੇ, ਜਿਸ ਗਲੀ ਥਾਣੀ ਲੰਘਣ, ਜਿੱਦਾਂ ਦੀ ਲੰਘਣ, ਦਰਵਾਜ਼ੇ ਬੰਦ ਹੋ ਜਾਣ, ਲੋਕ ਅੰਦਰਾਂ 'ਚ ਵੜਦੇ ਜਾਣ, ਪਿੰਡ ਦਾ ਆਲਾ ਦੁਆਲਾ ਸਾਰਾ ਘੁੰਮ ਲਿਆ, ਪਿੰਡ ਦੇ ਵਿੱਚ ਦੀ ਲੰਘ ਗਏ, ਕਿਸੇ ਨੇ ਆ ਕੇ ਤੇ ਫਤਿਹ ਨਹੀਂ ਬੁਲਾਈ, ਕਿਸੇ ਨੇ ਪੁੱਛਿਆ ਤੱਕ ਨਹੀਂ। ਇਹ ਪ੍ਰਚਾਰਕ ਦੌਰੇ ਦੀ ਬਾਤ ਹੈ। ਅੱਜ ਤੇ ਸੌਖਾ ਬੜਾ ਹੋ ਗਿਆ, ਗੱਡੀਆਂ ਨੇ, ਮੋਟਰਾਂ ਨੇ, ਜਹਾਜ਼ ਨੇ, ਫੋਨ ਕੋਲ ਹੈ, ਪਹਿਲਾਂ ਪ੍ਰਬੰਧ ਹੋਏ ਹੁੰਦੇ ਨੇ, ਅੱਗੇ ਜਾਂਦਿਆਂ ਨੂੰ ਇਸ਼ਤਿਹਾਰ ਛਪੇ ਹੁੰਦੇ। ਇਹ ਗੱਲਾਂ ਨਹੀਂ ਸਨ ਉਦੋਂ, ਸਮਰੱਥ ਗੁਰੂ ਦੇ ਵਾਸਤੇ।

ਉਹਨਾਂ ਨੇ ਪੁੱਛਿਆ ਨਹੀਂ, ਅੰਦਰ ਘਰ ਵੜ ਨਹੀਂ ਦਿੱਤਾ, ਦਰਵਾਜ਼ੇ ਬੰਦ ਕਰ ਲਏ, ਕੋਈ ਆਓ ਭਗਤੀ ਨਹੀਂ, ਰੁੱਖਾ ਸੁੱਕਾ ਸਹੀ। ਉਹਨਾਂ ਕਿਤੇ ਸਾਨੂੰ ਜਰਾ ਜਿੰਨਾ ਸਾਡੇ ਮਹਿਸੂਸ ਨਹੀਂ ਕੀਤਾ, ਇਹ ਬਾਬਾ ਕਹਿ ਰਿਹਾ ਵੀ ਵਸਦੇ ਰਹੋ, ਪਰ ਬੋਲਿਆ ਨਾ, ਕਿਉਂਕਿ ਗੁਰੂ ਨੂੰ ਜਾਣਦਾ ਹੈ। ਅਗਲੇ ਨਗਰ ਚਲੇ ਗਏ, ਹੋਰ ਪਿਆਸ ਲੱਗੀ, ਹੋਰ ਭੁੱਖ ਲੱਗੀ, ਹੋਰ ਥਕਾਵਟ ਹੋਈ। ਉੱਥੇ ਵੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਵੀ ਕੁਝ ਸਾਧੂ ਆ ਰਹੇ, ਬੱਚਿਆਂ ਨੇ ਯਾਦ ਦੱਸਿਆ ਕੁਝ ਸਾਧੂ ਆ ਰਹੇ ਪਿੰਡ ਵਿੱਚ। ਇੱਕ ਨੇ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਦੱਸਿਆ, ਤੀਜੇ ਨੇ ਚੌਥੇ ਨੂੰ ਦੱਸਿਆ, ਧੰਨ ਭਾਗ ਕੋਈ ਮਹਾਤਮਾ ਆ ਰਿਹਾ ਸਾਡੇ ਪਿੰਡ। ਕੋ ਰੱਬ ਦੇ ਘਰ ਦੀ ਗੱਲ ਕਰੇਗਾ, ਅਸੀਂ ਗ੍ਰਿਸਤੀ ਲੋਕ, ਅਸੀਂ ਪਾਪੀ ਲੋਕ, ਸਾਨੂੰ ਨਿਰੰਕਾਰ ਨਾਲ ਜੁੜਨ ਦਾ ਥੋੜਾ ਬਹੁਤਾ ਸੋਝੀ ਦੇਵੇਗਾ, ਜਿਉਣ ਦੀ ਜੁਗ ਜਾਚ ਦੱਸਣਗੇ, ਸਾਨੂੰ ਸੇਵਾ ਦਾ ਮੌਕਾ ਮਿਲੇਗਾ, ਪ੍ਰਸ਼ਾਦਾ ਛਕਾਵਾਂਗੇ, ਮੁੱਠੀ ਚਾਪੀ ਕਰਾਂਗੇ। ਧੰਨ ਭਾਗ ਸਾਰਾ ਪਿੰਡ ਭੇਟਾਵਾਂ ਲੈ ਕੇ ਸਨਮਾਨ ਲਈ ਅੱਗੇ ਆਉਣ ਖੜੇ ਹੋਏ ਤੇ ਮਰਦਾਨਾ ਵੇਖ ਕੇ ਹੈਰਾਨ, ਭਈ ਹੱਦ ਹੋ ਗਈ, ਕਿੱਦਾਂ ਦੇ ਉਹ ਲੋਕ, ਕਿੱਦਾਂ ਦੇ ਇਹ ਲੋਕ। ਇਹ ਹਾਲਾਤ ਸਨ, ਏਦਾਂ ਹੀ ਹੁੰਦਾ ਰਿਹਾ, ਕਿਤੇ ਕੋਈ ਚੰਗਾ ਟੱਕਰ ਗਿਆ, ਕਿਸੇ ਕੋਈ ਮੰਦਾ ਟੱਕਰ ਗਿਆ, ਕਿਤੇ ਚਾਰ ਪਦਾਰਥ ਚੰਗੇ ਮਿਲ ਗਏ, ਕਿਤੇ ਲੋਕਾਂ ਨੇ ਝਟਕੇ ਤੋੜ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਨਗਰ ਪਿੰਡ ਵਾਸੀਆਂ ਨੇ ਬੜਾ ਸਨਮਾਨ ਦਿੱਤਾ, ਬਿਠਾ ਤੇ ਆਸਣ ਲੱਗ ਗਏ, ਪਾਣੀ ਗਰਮ ਹੋ ਗਏ, ਮੂੰਹ ਹੱਥ ਧਵਾ ਲੈ ਗਏ, ਪ੍ਰਸ਼ਾਦੇ ਬਣਨ ਲੱਗ ਪਏ, ਸਭ ਕੁਝ, ਇੱਕ ਸੰਗਤ ਜੁੜ ਗਈ। ਪ੍ਰਚਾਰ ਸ਼ੁਰੂ ਹੋਇਆ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਦਿਨ ਰਾਤ ਸਤਸੰਗ, ਸੰਗਤਾਂ ਸਵਾਲ ਕਰਨ, ਬਾਬਾ ਉਪਦੇਸ਼ ਦੇਵੇ, ਮਰਦਾਨੇ ਦੀ ਰਬਾਬ ਚੱਲਦੀ ਰਹੀ। ਸਤਿਗੁਰੂ ਮੁਖਾਰਬਿੰਦ ਤੋਂ ਬਚਨ ਕਹਿੰਦੇ ਰਹੇ, ਪ੍ਰਚਾਰ ਹੁੰਦਾ ਰਿਹਾ। ਹੁਣ ਬਾਬਾ ਅਗਲੇ ਪ੍ਰੋਗਰਾਮ 'ਤੇ ਜਾਣਾ ਚਾਹੁੰਦਾ, ਪਿੰਡ ਵਾਲੇ ਤਰਲੇ ਲੈਣ, ਭਈ ਨਹੀਂ ਅਜੇ ਬਾਬਾ ਜੀ ਹੋਰ ਚਾਰ ਦਿਨ ਸਾਡੇ ਕੋਲ ਰੁਕ ਜਾਓ। ਕੋਈ ਕਰਮਾਂ ਵਾਲਾ ਇਹੋ ਜਿਹਾ ਜੀ ਹੁੰਦਾ, ਕੋਈ ਕਰਮਾਂ ਵਾਲਾ ਨਗਰ ਹੁੰਦਾ। ਖੈਰ, ਕਿਉਂਕਿ ਸਾਧੂ ਚੱਲਦੇ ਭਲੇ ਨੇ, ਸਾਧੂ ਟੇਕ ਕੇ ਬਹਿੰਦਾ, ਥੋੜ੍ਹਾ ਉਹਨਾਂ ਦਾ ਬੜਾ ਮਿਸ਼ਨ ਵੱਡਾ ਸੀ, ਕਿੱਥੇ ਕਿੱਥੇ ਜਾਣਾ, ਦਿਨ ਮਿੱਥੇ ਹੋਏ ਸਨ ਤੇ ਸਾਰਾ ਪਿੰਡ ਬਾਬੇ ਨੂੰ ਤੋਰਨ ਲਈ ਤੁਰ ਪਿਆ, ਨਾਲ ਸਾਰਿਆਂ ਕੰਮ ਛੱਡੇ ਹੋਏ ਨੇ। ਸਵਰਗ ਬਣਿਆ ਸੀ ਸਾਡਾ ਨਗਰ, ਸਤਸੰਗ ਹੁੰਦਾ ਸੀ, ਨਿਰੰਕਾਰ ਦੀਆਂ ਬਾਤਾਂ ਸਨ। ਖੌਲੇ ਕਦੋਂ ਨਸੀਬ ਹੋਣਗੀਆਂ, ਅੱਖਾਂ ਵਿੱਚ ਅੱਥਰੂ ਨੇ, ਗਲੇ ਭਰੇ ਹੋਏ ਨੇ। ਬੜੇ ਸਨਮਾਨ ਨਾਲ ਪਿੰਡੋਂ ਬਾਹਰ ਤੋਰਨ ਲਈ ਗਏ ਦੂਰ ਤੱਕ, ਤੇ ਬਾਬੇ ਨੇ ਕਿਹਾ ਵੀ ਨਗਰ ਵਾਸੀ ਹੁਣ ਤੁਸੀਂ ਮੁੜ ਜਾਓ, ਅਸੀਂ ਚਲੇ ਜਾਣਾ ਤੇ ਨਿਰੰਕਾਰ ਦੀ ਸਿਲਸਿਲਾ ਨਾਲ ਜੁੜੇ ਰਹੋ। ਆਏ ਗਿਆ ਵਿਭਾਗ ਦੀ ਸੇਵਾ ਕਰਨੀ, ਦਸਾਂਨਾਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਚੇਤੇ ਰੱਖਿਓ। ਨਾ ਚਾਹੁੰਦੇ ਹੋਏ ਪਿੰਡ ਵਾਲਿਆਂ ਨੂੰ ਮੁੜਨਾ ਪਿਆ, ਮੁੜ ਪਏ ਬਾਬੇ ਦਾ ਬਚਨ ਮੰਨ ਕੇ। ਜਦੋਂ ਥੋੜ੍ਹੀ ਦੂਰ ਗਿਆ ਤੇ ਬਾਬੇ ਨੇ ਉਸੇ ਪਿੰਡ ਵੱਲ ਨੂੰ, ਉਹਨਾਂ ਵੱਲ ਨੂੰ ਮੂੰਹ ਕੀਤਾ ਤੇ ਫਿਰ ਇੱਕ ਬਚਨ ਕਹਿਤਾ, ਨਗਰ ਨਿਵਾਸੀ ਉੱਜੜ ਜਾਓ। ਹੁਣ ਮਰਦਾਨਾ ਜੀ ਨੇ ਫਿਰ ਸੁਣਿਆ, ਚੰਗਾ ਤੇ ਲੱਗਾ ਨਾ, ਪੁੱਛ ਹੀ ਲਿਆ, ਬਾਬਾ ਹੱਦ ਹੋ ਗਈ, ਵੀ ਤੁਸੀਂ ਕਹਿਣ 'ਚ ਕੋਈ ਗਲਤੀ ਤਾਂ ਨਹੀਂ ਕਰ ਗਏ, ਵੀ ਜਿਹਨਾਂ ਨੂੰ ਕਹਿਣਾ ਸੀ ਉੱਜੜ ਜਾਓ, ਹੁਣ ਵੱਸਦੇ ਕਿਹਾ, ਜਿਹਨਾਂ ਨੂੰ ਚਾਹੀਦਾ ਵੱਸਦੇ ਰਹੋ, ਉਹਨਾਂ ਉੱਜੜ ਜਾਓ ਕਹਿ ਦਿੱਤਾ। ਇਹ ਬਾਬੇ ਦੀ ਰਮ ਜਿਹਾ, ਕਹਿਣ ਲੱਗਾ ਮਰਦਾਨਿਆਂ ਜੋ ਕਿਹਾ ਠੀਕ ਹੈ, ਇਹ ਕਿਵੇਂ ਠੀਕ ਹੋ ਗਿਆ? ਅਗਲਾ ਸਵਾਲ ਮੈਂ ਕਹਿੰਦਾ, ਇੱਕ ਬੜਾ ਪਿਆਰਾ ਢੰਗ ਹੈ ਗੁਰੂ ਕੇ ਪਾਵਨ ਬਚਨ ਸਿੱਖਣ ਦਾ। ਵੈਸੇ ਤਾਂ ਗੁਰਬਾਣੀ ਵਿੱਚ ਹੀ ਬੜੇ ਸਵਾਲ ਜਵਾਬ ਨੇ, ਕਿਤੇ ਇਤਿਹਾਸ ਦੀ ਕੋਈ ਕਿਤਾਬ ਪੜ੍ਹ ਲਓ, ਸਾਖੀ ਪੜ੍ਹ ਲਓ, ਇੱਕ ਸਿੱਖ ਆਉਂਦਾ ਉਹ ਸਵਾਲ ਕਰਦਾ, ਬਾਬਾ ਉਹਦਾ ਜਵਾਬ ਦਿੰਦਾ, ਦੂਜਾ ਸਿੱਖ ਆਉਂਦਾ, ਇੱਕ ਜਥਾ ਆਉਂਦਾ ਸਵਾਲ ਕਰਦਾ, ਉਹ ਜਵਾਬ ਦਿੰਦਾ, ਉਹ ਬੜੇ ਸਿਖਾਇਣ ਜਿਹੇ ਨੇ, ਸਾਡੇ ਸਾਖੀਕਾਰਾਂ ਨੇ ਲਿਖੇ ਹੋਏ, ਗੁਰਪ੍ਰਤਾਪ ਸੋਜ ਗ੍ਰੰਥ 'ਚ ਬੇਅੰਤ ਨੇ। ਕਿਤੇ ਉਹਨਾਂ ਸਵਾਲਾਂ ਨੂੰ ਪੜ੍ਹਨ ਦਾ ਯਤਨ ਕਰੋ, ਉਹਨਾਂ ਵਾਚਾਂ 'ਚ ਸਾਡੇ ਹੀ ਸਵਾਲ ਨੇ, ਸਾਰੇ ਸਾਡੀਆਂ ਅੰਦਰ ਦੀਆਂ ਗੱਲਾਂ ਨੇ। ਗੁਰੂ ਕੋਲ ਖੁੱਲ੍ਹ ਕੇ ਕਹਿੰਦੇ, ਅਸੀਂ ਹੁਣ ਭਰੇ ਪੀਤੇ ਆਉਂਦੇ, ਭਰੇ ਪੀਤੇ ਮੁੜ ਜਾਂਦੇ ਹਾਂ, ਨਾ ਕਿਸੇ ਨੂੰ ਕਹਿੰਦੇ, ਨਾ ਕੋਈ ਸਾਨੂੰ ਸੁਣਾ ਕੇ ਰਾਜੀ, ਨਾ ਅਸੀਂ ਸੁਣ ਕੇ ਰਾਜੀ, ਭਰੇ ਘਰੋਂ ਵੀ ਸਕਣੇ ਮੁੜ ਜਾਈਦਾ। ਜੇ ਕੋਈ ਚੰਗੀ ਗੱਲ ਲੱਗੀ ਉੱਥੇ ਜਾ ਕੇ ਫਿਰ ਭੁੱਲ ਜਾਂਦੀ ਹੈ, ਬਾਹਰ ਨਿਕਲਦੇ ਗੱਡੀ 'ਚ ਬਹਿੰਦੇ ਫੋਨ ਸਟਾਰਟ ਕੀਤਾ, ਉਹ ਕਿਤੇ ਦਾ ਕਿਤੇ ਲੈ ਜਾਂਦਾ, ਕਿੱਥੇ ਰਹੀਆਂ ਧਰਮ ਦੀਆਂ ਗੱਲਾਂ। ਹੁਣ ਬਾਬੇ ਨੇ ਸਵਾਲ ਕੀਤਾ, ਕਹਿੰਦਾ ਕਿ ਮਰਦਾਨਿਆਂ ਜੋ ਕਿਹਾ ਠੀਕ ਕਿਹਾ, ਇਹ ਕਿਵੇਂ ਠੀਕ ਹੋਇਆ? ਕਹਿਣ ਲੱਗੇ ਠੀਕ ਇਸ ਤਰ੍ਹਾਂ ਹੋਇਆ,

ਵੀ ਜੇ ਗੰਦ ਹੋਵੇ ਜੇ ਮਾੜਿਆ ਹੋਵੇ ਕੋਈ ਜਗ੍ਹਾ ਤੇ ਉਹਨੂੰ ਢੱਕੀਦਾ ਨਾ। ਤੇ ਇਸ ਲਈ ਕਿਹਾ ਇੱਥੇ ਵਸਦੇ ਰਹਿਣ, ਜੇ ਹੋਰ ਥਾਈ ਗਏ ਤੇ ਇਹਨਾਂ ਇਸ ਤਰ੍ਹਾਂ ਆਪਣੇ ਅੱਗੇ ਲੋਕਾਂ ਨੂੰ ਕਰ ਲੈਣਾ, ਇਹਨਾਂ ਲੋਕਾਂ ਨੂੰ ਮਨਮੁਖਤਾ ਸਿਖਾਉਣੀ ਹੈ, ਇਹਨਾਂ ਸੱਚ ਨਾਲ ਨਹੀਂ ਜੁੜਨਾ। ਤੇ ਆਹ ਨਗਰ ਜਿਹੜਾ ਗੁਰਮੁਖ ਪਿਆਰਿਆਂ ਦਾ, ਜਿਹੜੇ ਬਾਣੀ ਨਾਲ ਜੁੜੇ ਹੋਏ, ਨਾਮ ਨਾਲ ਜੁੜੇ ਹੋਏ, ਜਿਹੜੇ ਸਤਸੰਗੀ ਨੇ, ਇਹ ਉੱਜੜ ਜਾਣ। ਇਸ ਲਈ ਕਿਹਾ ਜਿੱਥੇ ਜਿੱਥੇ ਜਾ ਕੇ ਬਹਿਣਗੇ ਨਾ, ਉੱਥੇ ਉਹਨਾਂ ਨੂੰ ਆਪਣੇ ਵਰਗਾ ਕਰ ਲੈਣਗੇ। ਇਹ ਹੈ ਤਰੀਕਾ ਗੁਰਮਤਿ ਵਿਚਾਰਧਾਰਾ ਦਾ। ਮੈਨੂੰ ਜਾਪਦਾ ਗੁਣਾਂ ਵਾਲੇ ਲੋਕ ਉੱਜੜਦੇ ਰਹਿੰਦੇ ਨੇ, ਸਿੱਖ ਕੌਮ ਖਰੇ ਵਾਰ ਵਾਰ ਤਾਂ ਹੀ ਉੱਜੜਦੀ ਹੈ। ਕਦੀ ਇੰਡੀਆ ਤੋਂ ਉੱਜੜ ਗਏ ਤੇ ਉਦੋਂ ਪਾਕਿਸਤਾਨ 12 ਜਾ ਕੇ ਵਸਾਈਆਂ, ਉੱਥੋਂ ਉੱਜੇ ਤੇ ਪੰਜਾਬ ਇੰਡੀਆ ਦੇ ਕੋਨੇ ਕੋਨੇ 'ਚ, ਉੱਥੋਂ ਉੱਜੜੇ ਦੁਨੀਆਂ ਦੇ ਕੋਨੇ ਕੋਨੇ 'ਚ, ਜਿੱਥੇ ਗਏ। ਬਾਬਾ ਨਾਨਕ ਦੇਵ ਦੀ ਵਿਚਾਰਧਾਰਾ ਨਾਲ ਲੈ ਕੇ ਆਏ ਨਾ, ਕਿਤੇ ਵੇਖੋ ਕਿੱਦਾਂ ਸ਼ਬਦ ਸੁਣਨ ਵਾਲੇ ਕਿੰਨੇ ਨੇ, ਸੇਵਾ ਕਰਨ ਵਾਲੇ ਕਿੰਨੇ ਨੇ, ਲੰਗਰ ਪ੍ਰਸ਼ਾਦੇ ਤੇ ਦਿਨ ਰਾਤ ਚੱਲਦੇ ਨੇ। ਇਹ ਕਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਹੈ। ਗੁਰੂ ਨੇ ਕਿਰਪਾ ਕੀਤੀ, ਇਸ ਤਰ੍ਹਾਂ ਦੇ ਅਨੇਕਾਂ ਸਾਡੇ ਵਰਗੇ ਭੁੱਲੜ ਲੋਕਾਂ ਨੂੰ ਬਾਬੇ ਨੇ ਗੁਰਮਤ ਨਾਲ ਜੋੜਿਆ। ਮਰਦਾਨਾ ਤਕਰੀਬਨ 57 ਸਾਲ ਕੋਈ ਕਹਿੰਦਾ, ਕੋਈ 47 ਸਾਲ, ਕੋਈ 45 ਸਾਲ ਗੁਰੂ ਨਾਲ ਰਿਹਾ। ਜਿੰਨੀ ਬਾਬੇ ਦੀ ਬਾਣੀ ਸਾਰੀ ਗਾਵੀ ਉਹਨਾਂ ਨੇ, ਇੱਕ ਇੱਕ ਸ਼ਬਦ ਉਹਨਾਂ ਦੇ ਮੁਖਾਰਬਿੰਦ ਤੋਂ ਉਹਨਾਂ ਦੀ ਧੁੰਨ ਦੇ ਵਿੱਚ ਦੀ ਪ੍ਰਯੋਗ ਗਿਆ ਹੈ। ਆਖਰੀ ਸਮਾਜ ਆ, ਮੈਂ ਤਾਂ ਜ਼ਿਕਰ ਕਰਨ ਲੱਗਾ, ਉਹ ਮੁਬਾਰਕ ਸਿੱਖ ਹੈ ਜਿਹਦੇ ਕੋਲ ਅੰਤਲੇ ਸਮੇਂ ਗੁਰੂ ਹੋਵੇ। ਸਮਾਂ ਆ ਗਿਆ, ਸਾਖੀ ਕਰਨ ਨੇ ਬੜੇ ਢੰਗ ਦੇ ਦਿੱਤੇ ਨੇ, ਵੱਖੋ ਵੱਖਰੇ ਵੀ ਨੇ, ਥਾਂ ਵੀ ਵੱਖੋ ਦੱਸੇ ਨੇ। ਖੈਰ, ਸਾਡਾ ਮਕਸਦ ਵਿੱਚੋਂ ਸਿੱਖਣ ਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਗੋਦ, ਸੱਚੇ ਪਾਤਸ਼ਾਹ ਮਹਾਰਾਜ ਦਾ ਸੱਚੇ ਗੁਰੂ ਸੀ ਗੋਦ ਉੱਤੇ, ਭਾਈ ਮਰਦਾਨਾ ਜੀ ਦਾ ਸਿਰ, ਸਤਿਗੁਰੂ ਜੀ ਪਲੋਸਦੇ ਪਏ ਨੇ ਮਰਦਾਨੇ ਨਾਲ, ਨਿੱਕੀਆਂ ਨਿੱਕੀਆਂ ਗੱਲਾਂ ਧਰਮ ਦੀਆਂ, ਪਰਖ ਵੀ ਨਾਲ ਨਾਲ, ਗਿਆਨ ਵੀ ਨਾਲ ਨਾਲ। ਮਰਦਾਨੇ ਅੰਤ ਸਮਾਂ ਆ ਗਿਆ, ਨਿੱਜ ਘਰ ਥਾਨ ਦਾ ਸਮਾਂ ਆ ਗਿਆ ਜਾਪਦਾ ਹੈ। ਤੇਰੇ ਸਰੀਰ ਨੂੰ ਕਿਵੇਂ ਬਿਲੇ ਲਾਈਏ, ਤੂੰ ਚਾਵੇਂ ਤੇ ਦਫਨਾ ਦਈਏ, ਤੂੰ ਚਾਵੇਂ ਤੇ ਸੰਸਕਾਰ ਕਰ ਦਈਏ, ਤੇਰੇ ਮਨ ਦੀ ਰੀਝ ਕੀ ਹੈ। ਪਹੁੰਚਿਆ ਹੋਇਆ ਰੱਬ ਦੇ ਦਰ ਤੇ ਕਹਿਣ ਲੱਗਾ, ਬਾਬਾ ਸਰੀਰਾਂ ਦਾ ਕੀ ਹੈ, ਮਿੱਟੀ ਮਿੱਟੀ ਨੂੰ ਜਿਵੇਂ ਮਰਜ਼ੀ ਬਿਲੇ ਲਾ ਦਿਓ। ਧਰਮਾਂ ਦੇ ਨਾਲ ਤੁਸੀਂ ਲੜ ਪੈਂਦੇ ਹੋ ਵੀ ਮੇਰਾ ਕਬਰਸਤਾਨ ਹੈ ਤੇ ਮੇਰਾ ਸ਼ਮਸ਼ਾਨ ਘਾਟ ਨਹੀਂ। ਭਾਈ ਸਿੱਖਾ, ਮਿੱਟੀ ਹੈ ਜਿਵੇਂ ਮਰਜ਼ੀ ਬਿਲੇ ਲਾ ਦੇ, ਮਰਦਾਨਾ ਤੇਰੀ ਕੋਈ ਜਗ੍ਹਾ ਬਣਾ ਦਈਏ, ਲੋਕ ਪੁੱਜਣਗੇ, ਤੂੰ ਬੜਾ ਬਾਬੇ ਨਾਨਕ ਦਾ ਸਾਥ ਦਿੱਤਾ ਹੈ, ਸੱਚ ਨਾਲ ਮੁਕਤਾਂ ਜੋੜਿਆ, ਸੱਚੇ ਪਾਤਸ਼ਾਹ ਹੱਥ ਜੋੜੇ। ਕਹਿਣ ਲੱਗਾ, ਮਸਾਂ ਤੇ ਸਰੀਰ ਦੀ ਮੱਟੀ ਵਿੱਚੋਂ ਸਰੀਰ ਛੁੱਟਣ ਲੱਗਾ ਹੈ ਨਿੱਜ ਘਰ ਜਾਣ ਲਈ, ਤੇ ਹੁਣ ਫੇਰ ਕਿਸੇ ਮਾੜੀ ਕਬਰ ਵਿੱਚ ਨਹੀਂ। ਸੱਚੇ ਪਾਤਸ਼ਾਹ ਮੈਨੂੰ ਆਪਣਾ ਚਰਨਾਂ ਦਾ ਨਿਵਾਸ ਬਖਸ਼। ਬੜੀ ਪਿਆਰੀ ਵਾਰਤਾ ਹੈ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਹੋਇਆ, ਦਫਨਾ ਦਿੱਤਾ ਗਿਆ ਜਾਂ ਸੰਸਕਾਰ, ਬਾਬਾ ਜਾਣੇ ਉਹਦਾ ਕਰਮ, ਤੇ ਰਬਾਬ ਨੂੰ ਆਪਣੇ ਮੋਢੇ ਤੇ ਪਾ ਕੇ ਤੁਰ ਪਏ ਆਪਣੇ ਪਿੰਡ ਵੱਲ। ਪਿੰਡ ਗਏ ਤੇ ਜੋੜੀ ਨੂੰ ਵੇਖਦੇ ਸਨ ਹਮੇਸ਼ਾ, ਜਿੱਥੇ ਬਾਬਾ ਪਰਛਾਵੀਂ ਦੀ ਤਰ੍ਹਾਂ ਨਾਲ ਮਰਦਾਨਾ ਜੀ ਸਨ, ਅੱਜ ਰਬਾਬ ਵੀ ਬਾਬੇ ਦੇ ਨਾਨਕ ਦੇ ਮੋਢੇ ਤੇ ਹੈ। ਚਲਦੇ ਚਲਦੇ ਰਮੇ ਰਮੇ ਰਮੇ ਰਮੇ ਮਰਦਾਨਾ ਜੀ ਦੇ ਘਰ ਵੱਲ ਨੂੰ ਜਾ ਰਹੇ ਨੇ, ਤੇ ਅੱਗਿਓਂ ਪਤਾ ਲੱਗਾ ਬਾਬਾ ਆ ਗਿਆ। ਤੇ ਬੱਚਿਆਂ ਨੂੰ ਆਪਣੇ ਅੱਬੂ ਦੀ ਉਡੀਕ ਤੇ ਹੁੰਦੀ ਹੈ ਨਾ, ਜੇ ਬਾਬਾ ਆਇਆ ਤੇ ਮਰਦਾਨਾ ਤੇ ਆਇਆ ਹੀ ਹੋਏਗਾ। ਅਗਲ ਵੰਡੀ ਗਏ, ਮੀਰਜ਼ਾਦੇ ਨੇ ਪੁੱਛਿਆ, ਮੱਥਾ ਟੇਕਿਆ, ਨਮਸਕਾਰ ਕੀਤੀ, ਬਾਬਾ ਅੱਬੂ ਕਿੱਥੇ ਹੈ? ਬੜਾ ਪਿਆਰਾ ਬਚਨ ਹੈ, ਅੱਬੂ ਕਿੱਥੇ ਹੈ? ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿੱਜ ਘਰ ਚਲੇ ਗਏ ਨੇ, ਸਤਿਗੁਰ ਅੱਗੇ ਹੱਥ ਜੋੜੇ ਨੇ। ਗੁਰੂ ਪਾਤਸ਼ਾਹ ਕਹਿਣ ਲੱਗੇ, ਮੈਂ ਗੁਰੂ ਘਰ ਵੱਲੋਂ ਸਰੋਪਾਉ ਦੇਣ ਲਈ ਤੁਹਾਡੇ ਕੋਲ ਪਹੁੰਚਿਆ ਹਾਂ, ਮੰਗ ਕੀ ਮੰਗਣਾ?
ਤੇ ਮੀਰਜ਼ਾਦਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਜਦੋਂ ਦਾ ਤੇਰੇ ਲੜ ਸਾਡਾ ਅੱਬੂ ਲੱਗਾ, ਅਸੀਂ ਮੰਗਣਾ ਤਿਆਗ ਦਿੱਤਾ। ਕੁਛ ਤੇ ਮੰਗ, ਕੁਛ ਤੇ ਲੈ, ਕੀ ਚਾਹੀਦਾ ਹੈ? ਕਹਿਣ ਲੱਗਾ, ਫਿਰ ਜੇ ਤੁੱਠੇ ਹੋ ਮੇਰੇ ਮਾਲਕ, ਉਹੀ ਦੇ ਦਿਓ ਜੋ ਮੇਰੇ ਅੱਬੂ ਨੂੰ ਦਿੱਤਾ ਹੈ। ਤੇ ਬਾਬੇ ਨੇ ਮੋਢੇ ਤੋਂ ਲਾਹ ਕੇ ਰਬਾਬ ਤੇ ਉਹਨੂੰ ਫੜਾ ਦਿੱਤੀ। ਲੈ ਅੱਜ ਤੋਂ ਤੂੰ ਗੁਰੂ ਕਾ ਕੀਰਤਨੀਆ ਹੈ, ਕਿਉਂਕਿ ਕੀਰਤਨ ਬਿਨਾਂ ਗੁਰਬਾਣੀ ਦਾ ਪ੍ਰਚਾਰ ਨਹੀਂ ਜੇ ਹੋ ਸਕਣਾ। ਮਰਦਾਨਾ ਬਾਬੇ ਨਾਲ ਮੋਢੇ ਨਾਲ ਮੋਢਾ, ਗੋਡੇ ਨਾਲ ਗੋਡਾ ਜੋੜ ਕੇ ਬਹਿੰਦਾ ਸੀ ਕੀਰਤਨ ਦੇ ਵੇਲੇ। ਸੱਜੇ ਪਾਸੇ ਬਾਬਾ, ਖੱਬੇ ਹੱਥ ਮਰਦਾਨਾ ਜੀ। ਖਿਆਲ ਕਰੇ ਅੱਜ ਵੀ ਜੇ ਕੀਰਤਨੀਆਂ ਕੀਰਤਨ ਕਰਦਾ ਨਾ ਭੇਜ ਕੇ, ਤੇ ਉਹਦੇ ਨਾਲ ਬਾਬਾ ਸੱਜੇ ਹੱਥ ਬੈਠਾ ਹੁੰਦਾ ਹੈ। ਇਹ ਮਹਿਸੂਸ ਕਰਨ ਦੀ ਬਾਤ ਹੈ। ਮਰਦਾਨਾ ਤੁਰਿਆ ਤੇ ਕੀਰਤਨ ਪ੍ਰਚਾਰ ਆਰੰਭ ਕੀਤੇ ਗਏ। ਮਰਦਾਨਾ ਫੌਤ ਹੋ ਗਿਆ ਤੇ ਦੌਰੇ ਖਤਮ ਹੋ ਗਏ। ਮੀਰਜ਼ਾਦੇ ਨੂੰ ਕਿਹਾ, ਕਰਤਾਰਪੁਰ ਆਪਾਂ ਵਸਣਾ ਹੈ, ਉੱਥੇ ਸਤਸੰਗ ਹੋਣਾ ਹੈ। ਫਿਰ ਉੱਥੇ ਪਰਿਵਾਰ ਚਲਾ ਗਿਆ, ਨਾਲ ਜੁੜੇ ਰਹੇ। ਗੁਰੂ ਕਿਰਪਾ ਕਰੇ, ਸੰਗੀਤ ਨਾਲ ਮਨ ਪਿਘਲਦਾ ਹੈ ਤੇ ਪਿਘਲੇ ਹੋਏ ਮਨ ਵਿੱਚ ਨਿਰੰਕਾਰ ਦੀ ਸਿਫਤਸਲਾ ਪਾਉਣੀ, ਇਹ ਰਾਗੀ ਦਾ ਬਚਨ ਹੈ, ਇਹ ਗੁਰੂ ਕਾ ਪਾਵਨ ਸਿਧਾਂਤ ਹੈ। ਇਸ ਲਈ ਵਾਰ ਵਾਰ ਰਾਗ ਦੀ ਗੱਲ ਕੀਤੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਰਾਗਾਂ ਨਾਲ ਜੋੜਿਆ ਹੈ ਹਰ ਸ਼ਬਦ, ਹਰ ਵਾਰ ਸਿਰਲੇਖ ਰਾਗ ਦਾ ਹੈ ਤੇ ਉਹਦੇ ਵਿੱਚ ਕਿਹੜੇ ਘਰ ਵਿੱਚ ਗਾਉਣੀ ਹੈ, ਕਿਹੜਾ ਕਿਹੜਾ ਟਕਾ ਦੇਣਾ। ਸੱਚੇ ਪਾਤਸ਼ਾਹ ਤੇ ਕਹਿੰਦੇ ਮਕਸਦ ਕੇਵਲ ਤੇ ਕੇਵਲ ਨਿਰੰਕਾਰ ਨਾਲ ਜੋੜਨਾ ਹੈ। ਜਿਹੜੇ ਫੋਕਟ ਕਰਮਾਂ ਵਿੱਚ ਮਨੁੱਖ ਪਿਆ ਹੋਇਆ ਹੈ, ਨਾਮ ਨੂੰ ਇੰਨਾ ਔਖਾ ਕਰਤਾ, ਨਿਰੰਕਾਰ ਨੂੰ ਇੰਨਾ ਔਖਾ ਕਰਤਾ, ਅਸੀਂ ਸੰਸਾਰੀ ਲੋਕਾਂ, ਤੁਹਾਡੇ ਵਾਸਤੇ ਗੱਲ ਨਹੀਂ, ਤੁਸੀਂ ਗ੍ਰਿਸਤੀ ਹੋ, ਤੁਸੀਂ ਰੱਬ ਨਾਲ ਸਾਂਝ ਨਹੀਂ ਪਾ ਸਕਦੇ, ਸਾਡੇ ਰਾਹੀਂ ਪਾਓਗੇ, ਪੰਡਤ ਦੀ, ਬ੍ਰਾਹਮਣ ਦੀ, ਕਾਜੀ ਦੀ, ਮੁੱਲਾ ਮੁਲਾਣੇ ਦੀ ਬਾਤ ਸੀ, ਇਹ ਸਾਡੇ ਰਾਹੀਂ ਆਮ ਸੰਸਾਰੀ ਲੋਕਾਂ ਸਮਝ ਲਿਆ, ਵਾਕਿਆ ਅਸੀਂ ਪਾਪੀ, ਅਸੀਂ ਗ੍ਰਿਸਤੀ ਵਿੱਚ ਫਸੇ ਹੋਏ ਹਾਂ, ਇਹ ਲੋਕ ਚੰਗੇ ਨੇ ਘਰ ਬਾਰ ਛੱਡ ਕੇ ਤੁਰੇ, ਉਹਦੇ ਬਾਬਾ ਜਾਣਦਾ ਨਹੀਂ ਭਾਈ, ਮਖੱਟੂ ਹੋ ਕੇ ਕੰਨ ਪੜਾ ਲੈਣੇ, ਕੋਈ ਧਰਮ ਦੀ ਦੁਨੀਆ, ਧਰਮ ਦਾ ਕੰਮ ਥੋੜਾ ਹੈ। ਬਲਕਿ ਕਿਰਤ ਕਰਨੀ, ਜਿੰਨਾ ਸੰਸਾਰ ਹੈ ਕਿਰਤ ਤੇ ਖੜਾ ਹੈ, ਜਿੰਨਾ ਸਾਡੇ ਕੋਲ ਪਦਾਰਥ, ਸਾਡੇ ਕੋਲ ਜੋ ਦਿਸਦਾ, ਜਿੰਨਾ ਮਟੀਰੀਅਲ ਸਾਡੇ ਕੋਲ ਪਹੁੰਚਿਆ, ਇਹ ਕਿਸੇ ਨਾ ਕਿਸੇ ਹੱਥ ਲੱਗੇ ਨੇ, ਕਿਸੇ ਨੇ ਕਿਰਤ ਕੀਤੀ ਹੈ, ਇਹ ਗੁਰੂ ਘਰ ਖੜਾ ਕੀਤਾ। ਕਿਰਤ ਤੋਂ ਬਿਨਾਂ ਇੱਟਾਂ ਕਿਸੇ ਨੇ ਬਣਾਈਆਂ, ਸਰੀਆ ਕਿਸੇ ਨੇ ਬਣਾਇਆ, ਸਭ ਕਿਰਤ ਦਾ ਕੌਤਕ ਹੈ। ਜੇ ਸਪੀਕਰ ਸੁਣਦੇ ਪਏ, ਕਿਸੇ ਨੇ ਬਣਾਇਆ ਮੈਂ, ਕਿਸੇ ਨੇ ਬਣਾਏ ਪੋਥੀਆਂ, ਕਿਸੇ ਨੇ ਬਣਾਈਆਂ ਕਾਗ, ਕਿਸੇ ਨਾ ਕਿਸੇ ਨੇ ਕਿਰਤ ਕੀਤੀ ਹੈ। ਜੇ ਸਾਰੇ ਕਿਰਤ ਛੱਡ ਕੇ ਬਹਿ ਜਾਣ, ਸੰਸਾਰ ਨਹੀਂ ਚੱਲੇਗਾ। ਕਿਰਤੀ ਆਪਣੇ ਆਪ ਭਗਵਾਨ ਹੈ, ਕਰਤਾ ਹੈ, ਕਰਤੇ ਦਾ ਬੜਾ ਵੱਡਾ ਗੁਣ ਹੈ ਜੀ। ਉਹ ਕਰਤਾ ਤੇ ਉਹਦਾ ਸੇਵਕ ਵੀ ਕਰਤਾ ਹੋਣਾ ਚਾਹੀਦਾ, ਉਹਦੀ ਕਾਇਨਾਤ ਵੀ ਕਰਤਾ ਹੋਣੀ। ਦਰਖਤ ਖੜੇ ਖੜੇ ਕੰਮ ਕਰੀ ਜਾਂਦੇ ਨੇ, ਆਕਸੀਜਨ ਦੇ ਜਾਂਦੇ, ਛਾਂ ਦੇ ਰਹੇ ਨੇ, ਫਲ ਦੇ ਰਹੇ ਨੇ, ਇਹ ਕਿਰਤ ਹੈ। ਹਰ ਇੱਕ ਨੂੰ ਲਾਇਆ ਹੋਇਆ ਨਿਰੰਕਾਰ ਨੇ। ਤੇ ਅੱਜ ਦੇ ਪਾਵਨ ਸ਼ਬਦ ਵਿੱਚ ਵੀ ਮਕਸਦ ਨਿਰੰਕਾਰ ਨਾਲ ਜੁੜਨਾ ਹੈ। ਵੱਖੋ ਵੱਖਰੇ ਢੰਗ ਤਰੀਕੇ ਅਪਣਾਏ ਹੋਣ ਸੰਸਾਰ ਦੇ ਲੋਕਾਂ ਨੇ, ਬੜੇ ਬੜੇ ਔਖੇ ਔਖੇ, ਤੇ ਬਾਬਾ ਸੌਖਾ ਸੁਨੇਹਾ ਦੇ ਰਿਹਾ। ਇੱਥੇ ਮੇਰੇ ਮਾਲਕ ਨੇ ਸ਼ੁਰੂਆਤੀ ਜਿਹੜਾ

ਕਹਿਣ ਲੱਗਾ ਵੀ ਕੋਈ ਏਦਾਂ ਦਾ ਤਪ ਕਰਨ ਵਾਲਾ ਵਿਅਕਤੀ ਹੋਵੇ ਸੰਸਾਰ ਤੇ, ਉਦੋਂ ਹੈ ਸਨ ਵਿਰਲੇ ਵਿਰਲੇ, ਅੱਜ ਵੀ ਬਥੇਰੇ ਤਪ ਕਰਨ ਵਾਲੇ ਹੈ ਨੇ। ਕਹਿਣ ਲੱਗੇ ਪੁਰੀਆਂ ਸ਼ਹਿਰਾਂ ਦੇ ਸ਼ਹਿਰ, ਖੰਡ ਜਿਹੜੇ ਸੱਤ ਖੰਡ ਧਰਤੀ ਹੈ, ਸਿਰ ਕਰੇ ਸਿਰ ਨਾਲ ਘੁੰਮ ਲਵੇ, ਸਿਰ ਪੈਰੀਂ ਚੱਲੇ, ਸਿਰ ਕਰੇ ਇੱਕ ਪੈਰ ਧਿਆਏ। ਕੋਈ ਐਸਾ ਕਰੜਾ ਤਪ ਕਰੇ ਕਿ ਇੱਕ ਪੈਰ ਤੇ ਸਾਰੀ ਜ਼ਿੰਦਗੀ ਖੜਾ ਰਹੇ। ਖੜੇ ਸਾਧੂ ਵੀ ਬਥੇਰੇ ਨੇ ਭਾਰਤ ਵਿੱਚ, ਇੱਕ ਪੈਰ ਤੇ ਰਹੇ ਤੇ ਉਹਦੀ ਸਿਲਸਿਲਾ ਕਰੇ, ਉਹਦਾ ਨਾਮ ਧਿਆਵੇ, ਇੰਨੀ ਘਾਲਣਾ ਘਾਲੇ, ਪੌਣ ਮਾਰ ਮਨ ਜਪ ਕਰੇ, ਪ੍ਰਾਣਾਯਾਮ ਵਗੈਰਾ ਜਿਵੇਂ ਯੋਗੀ ਕਰਦੇ ਨੇ ਉਹ ਕਰਕੇ, ਆਪਣੇ ਮਨ ਕਰਕੇ ਜਪ ਕਰੇ, ਪ੍ਰਭੂ ਦੀ ਸਿਫਤਸਲਾਹ ਕਰੇ, ਸਿਰ ਮੁੰਡੀ ਤੱਲੇ ਦੇ ਸੀਸ ਆਸਣ ਉਹ ਕਰਕੇ, ਧੌਣ ਉੱਤੇ ਹੋਵੇ ਤੇ ਸਿਰ ਥੱਲੇ ਹੋਵੇ, ਇਹੋ ਜਿਹੇ ਤਪ ਸਾਧਨਾ ਕਰਦੇ, ਆਸਣ ਲਾ ਲਾ ਕੇ ਵੰਨ ਸਵੰਨੇ ਢੰਗ ਤਰੀਕੇ ਅਪਣਾ ਕੇ, ਧਰਮ ਦੇ ਨਾਂ ਤੇ ਦੁਨੀਆਂ ਨੂੰ ਉਸ ਪ੍ਰਭੂ ਨੂੰ ਖੁਸ਼ ਕਰਨ ਦਾ ਯਤਨ ਕਰੇ, ਕਿਸੇ ਉੱਪਰ ਉਹ ਟਿਕ ਟਿਕੇ, ਕਿਸੇ ਨੂੰ ਜ਼ੋਰ ਕਰੇ, ਇਸ ਢੰਗ ਨਾਲ ਉਹ ਆਪਣਾ ਸਾਰੀ ਜ਼ਿੰਦਗੀ ਨਿਰੰਕਾਰ ਨਾਲ ਜੁੜਨ ਤੇ ਲਾਵੇ, ਤੇ ਆਪਣਾ ਸਾਰਾ ਜ਼ੋਰ ਜਿੰਨਾ ਉਹਨੂੰ ਬਖਸ਼ਿਆ ਹੋਇਆ ਉਹ ਇਸ ਸਿਲਸਿਲਾ ਤੇ ਲਾ ਦੇਵੇ, ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਰਤਾ ਦੇ। ਇਹ ਨਹੀਂ ਪਤਾ ਵੀ ਕਰਤੇ ਦੀ ਕੀ ਮਰਜ਼ੀ ਹੈ, ਕਿਸ ਨੂੰ ਸਿਲਸਿਲਾ ਦੇਣੀ ਤੇ ਕਿਹਦੀ ਥਾਏ ਪੈਣੀ ਹੈ, ਉਹ ਮਾਲਕ ਜਾਣਦਾ ਹੈ। ਹੁਕਮ ਰਹਾਏ ਆਪਣੇ, ਇਹ ਜਿੰਨੇ ਕਰਮ ਨੇ ਨਾ ਜਿਹਨਾਂ ਜ਼ਿਕਰ ਕੀਤਾ ਗਿਆ ਤਪ ਵਗੈਰਾ ਕਰੀ ਸਾਧਨਾਂ ਦਾ, ਇਹ ਅਸੀਂ ਸੰਸਾਰੀ ਲੋਕ ਸਮਝਦੇ ਮੈਂ ਕਰ ਰਿਹਾ, ਲੇਕਿਨ ਮੈਂ ਕਰਨ ਵਾਲਾ ਨਹੀਂ, ਕਰਾਉਣ ਵਾਲਾ ਕੋਈ ਹੋਰ ਹੁੰਦਾ ਹੈ। ਇੱਥੋਂ ਮਾਰ ਪਿਆ ਜਾਂਦਾ ਹੈ, ਬੜੇ ਬੜੇ ਤਪ ਕਰਕੇ ਵੀ ਆਪਣੇ ਆਪ ਨੂੰ ਤਵੀ ਸਮਝਣ ਲੱਗ ਜਾਏ। ਤਪ ਦਾ ਮਤਲਬ ਆਪਣੇ ਆਪ ਨੂੰ ਖਤਮ ਕਰਨਾ ਹੁੰਦਾ ਹੈ, ਸਿਮਰਨ ਦਾ ਮਤਲਬ ਤੂੰ ਤੂੰ ਕਰਤਾ ਤੂੰ ਹੋਆ ਮੁਜਮੇ ਰਹਾ ਨਾ ਹੋ। ਪਿਓ ਦੀ ਸਿਫਤਸਲਾਹ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਐਸੀ ਚੁੱਭੀ ਵੱਜੇ ਕਿ ਆਪਣਾ ਵਜੂਦ ਹੀ ਖਤਮ ਹੋ ਜਾਏ, ਤੂੰ ਤੂੰ ਰਹਿ ਜਾਏ, ਬਸ ਮੈਂ ਖਤਮ ਹੋ ਜਾਏ, ਮੈਂ ਹੀ ਮੇਨ ਬਾਤ ਹੈ। ਹੁਕਮ ਰਹਾਏ ਆਪਣੇ ਮੂਰਖ ਆਪ ਗਣੇ, ਮੂਰਖ ਵਿਅਕਤੀ ਇਹ ਸਮਝਦਾ ਵੀ ਮੈਂ ਕਰ ਰਿਹਾ, ਲੇਕਿਨ ਉਹਦੇ ਪਿੱਛੇ ਸ਼ਕਤੀ ਨਿਰੰਕਾਰ ਦੀ ਹੈ, ਤੂੰ ਤਾਂ ਹੈ ਹੀ ਨਹੀਂ, ਤੇਰਾ ਤਾਂ ਵਜੂਦ ਨਹੀਂ, ਤੇਰੇ ਕੋਲ ਜਿੰਨੇ ਕਰਮ ਨੇ ਔਗਣ ਤੇਰੇ ਨੇ, ਗੁਣ ਜਿੰਨੇ ਨਿਰੰਕਾਰ ਦੇ ਨੇ, ਮੇਰੀ ਪ੍ਰਾਪਰਟੀ ਔਗਣ ਹੈ, ਬਾਕੀ ਦੇ ਨਿਰੰਕਾਰ ਦੇ, ਜਿੰਨੇ ਗਿਣਾ ਉਹ ਮੇਰੇ ਨੇ, ਤੇ ਜੇ ਕੋਈ ਚੰਗਾ ਕਰਮ ਜੇ ਕੋਈ ਗੁਣ ਤਾਂ ਨਿਰੰਕਾਰ ਦਾ। ਜਦੋਂ ਨਿਰੰਕਾਰ ਦੇ ਗੁਣ ਨੇ ਸਾਡੇ ਗੁਣ ਖਤਮ ਹੋ ਗਏ ਤਾਂ ਅਸੀਂ ਵੀ ਨਿਰੰਕਾਰ ਹੀ ਹੋ ਜਾਣਾ। ਗੁਰੂ ਨਾਨਕ ਦੇਵ ਨਿਰੰਕਾਰੀ ਕਹਿੰਦੇ ਸਨ, ਧੰਨ ਨਿਰੰਕਾਰ ਉਹਨਾਂ ਦਾ ਨਾਰਾ ਸੀ। ਕੇਵਲ ਤੇ ਕੇਵਲ ਅਕਾਲ ਨਾਲ ਸਾਂਝ। ਅੱਗੇ ਮੇਰੇ ਮਾਲਕ ਸ਼ਲੋਕ ਦੂਸਰਾ ਸ਼ੁਰੂ ਕਰਦੇ ਹੈ। ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ। ਕਹਿਣ ਲੱਗੇ ਜੇ ਮੈਂ ਆਖਾਂ ਹੈ ਹੈ ਨਿਰੰਕਾਰ ਹੈ, ਹਰ ਥਾਂ ਹੈ, ਇੱਥੇ ਹੈ ਉੱਥੇ ਹੈ, ਕੋਟ ਕੋਟ ਕਰੋੜਾਂ ਵਾਰ ਆਖਾਂ, ਆਖੀ ਜਾਵਾਂ, ਉਹਦੀ ਸਿਫਤਸਲਾਹ ਕਰੀ ਜਾਵਾਂ, ਕੋਟੀ ਹੂੰ ਕੋਟ ਕੋਟ, ਫਿਰ ਕਰੋੜਾਂ ਵਾਰ ਕਰੋੜਾਂ ਕਰੋੜਾਂ ਵਾਰ ਆਖਾਂ, ਉਹਦੀ ਸਿਫਤਸਲਾਹ ਕਰਾਂ, ਅਣਗਿਣਤ ਢੰਗ ਨਾਲ ਅਣਗਿਣਤ ਨਾਮ ਉਹਦੇ ਮੈਂ ਜਪ ਲਵਾਂ। ਆਖੂੰ ਆਖਾਂ ਸਦਾ ਸਦਾ, ਕਹਿਣ ਨਾ ਆਵੇ ਤੋੜ, ਆਖਦਾ ਰਵਾਂ ਆਖਦਾ ਰਵਾਂ, ਤੋੜ ਨਾ ਆਵੇ ਇਸ ਕਰਮ ਦੇ ਵਿੱਚ, ਲਗਾਤਾਰਤਾ ਬਣੀ ਰਵੇ। ਕਹਿਣ ਨਾ ਆਵੇ ਤੋਟ, ਉਹਦੇ ਗੁਣ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਜ਼ਿੰਦਗੀ ਲੇਖੇ ਲੱਗਣ ਵਾਲੀ ਬਾਤ ਹੋਵੇ,
ਭਾਵੇਂ ਕਿ ਉਹਦੀ ਸਿਲਸਿਲਾ ਪੂਰੀ ਨਹੀਂ ਹੁੰਦੀ, ਅਕਥ ਨੂੰ ਕਥਿਆ ਤੇ ਜਾ ਨਹੀਂ ਸਕਦਾ, ਪਰ ਅਕਥ ਦੀ ਕਹਾਣੀ ਤੇ ਕੀਤੀ ਜਾ ਸਕਦੀ ਜਿੰਨੀ ਕੁ ਹੋ ਸਕੇ ਮੈਂ ਕਰਾਂ। ਕਿਉਂ ਕਰਾਂ? ਕਿਉਂਕਿ ਉਹ ਕਰਾਂਗਾ ਤੇ ਉਹ ਗੁਣ ਮੇਰੇ ਵਿੱਚ ਆਉਣਗੇ, ਮੈਂ ਉਹਦੇ ਵਰਗਾ ਹੋਣਾ, ਜਿਹਦੇ ਨਾਲ ਮਿਲਾਪ ਕਰਨਾ ਉਹਦੇ ਵਰਗਾ ਹੋਣਾ ਪੈਂਦਾ। ਤੇਲ 'ਚ ਤੇਲ ਮਿਲਦਾ, ਪਾਣੀ 'ਚ ਪਾਣੀ ਮਿਲਦਾ। ਉਹੋ ਜਿਹਾ ਮੇਰਾ ਸੁਭਾਅ ਹੋਵੇ, ਜਿਹੋ ਜਿਹਾ ਨਿਰੰਕਾਰ ਹੈ ਤੇ ਉਹਦੇ ਨਿਰਾ ਹੀ ਗੁਣਾਂ ਦਾ ਮੁਜਸਮਾ ਹੈ, ਤੇ ਮੇਰੇ 'ਚ ਔਗੁਣ ਬਹੁਤ ਜ਼ਿਆਦਾ ਨੇ, ਮੈਂ ਕਿਵੇਂ ਮਿਲਾਪ ਹੋਏਗਾ? ਮਿਲਾਪ ਦਾ ਇੱਕੋ ਇੱਕ ਤਰੀਕਾ ਹੈ, ਸੁਭਾਅ ਵੀ ਰਲ ਜਾਏ, ਗੁਣ ਵੀ ਰਲ ਜਾਣ, ਬਸ ਦੂਸਰ ਬਾਤ ਰਹੇ ਨਾ ਕੋਈ। ਕਹਿਣ ਲੱਗੇ, ਆਖੂੰ ਵਾਖਾਂ ਸਦਾ ਸਦਾ ਕਹਿਣ ਨਾ ਆਵੇ ਤੋਟ, ਉਹਦਾ ਨਾਮ ਜਪਦਿਆਂ ਜਪਦਿਆਂ ਉਹਦੇ ਗੁਣ ਕਹਿੰਦਿਆਂ ਕਹਿੰਦਿਆਂ ਤੋਟ ਨਾ ਆਵੇ, ਮੈਂ ਲੱਗਾ ਰਵਾਂ ਲੱਗਾ ਰਵਾਂ ਲੱਗਾ ਰਵਾਂ, ਨਾ ਹੋਂ ਥੱਕਾਂ, ਮੈਂ ਥੱਕਾਂ ਵੀ ਨਾ, ਨਾ ਮੇਰੇ ਕੰਨ ਸੁਣਦੇ ਸੁਣਦੇ ਥੱਕਣ, ਨਾ ਅੱਖਾਂ ਸੁਣਦੀਆਂ ਸੁਣਦੀਆਂ ਥੱਕਣ, ਰੰਗ ਤਮਾਸ਼ੇ ਵੇਖ ਕੇ ਤੇ ਥੱਕਦੀਆਂ ਨਹੀਂ, ਥੱਕਦੀਆਂ ਥੱਕ ਜਾਂਦੀਆਂ, ਜਵਾਬ ਦੇ ਜਾਂਦੀਆਂ ਕਈ ਵਾਰੀ ਅੱਖਾਂ ਸਾਡੀਆਂ, ਪਰ ਅਸੀਂ ਨਵੀਆਂ ਪਵਾ ਲੈਂਦੇ, ਹੁਣ ਸਾਧਨ ਹੋ ਗਏ ਨੇ ਸਾਡੇ ਕੋਲ, ਨਕਾਰ ਦੀ ਮਰਜ਼ੀ ਨਾਲ ਹੈ, ਉਹਦੇ ਤੋਂ ਬਿਨਾਂ ਨਹੀਂ। ਕਹਿਣ ਲੱਗੇ, ਐਸੀ ਅਵਸਥਾ ਬਣ ਜਾ ਜੇ ਕਿਤੇ ਮੇਰੀ, ਨਾ ਹੋਂ ਥੱਕਾਂ ਨਾ ਠਾਕੀਆਂ, ਮੈਂ ਨਾ ਥੱਕਾਂ ਤੇ ਨਾ ਮੈਂ ਰੁਕਾਂ, ਦਿਨ ਰਾਤ ਇੱਕ ਦੂਜੀ ਬੋਲ, ਲੱਖ ਹੋਏ ਲੱਖ ਹੋਏ ਲੱਖ ਵੀਸ ਵਾਲੀ ਬਾਤ ਬਣ ਜਾਏ, ਇਹ ਉਹ ਰੱਖੇ ਜੋਤ। ਮਾਲਕ ਮੈਨੂੰ ਇਹੋ ਜਿਹੀ ਤਾਕਤ ਦੇ ਦੇਵੇ ਕਿ ਮੈਂ ਉਹਦੀ ਸਿਫਤਸਲਾਹ ਕਰਦਾ ਰਵਾਂ ਕਰਦਾ ਰਵਾਂ ਕਰਦਾ ਰਵਾਂ। ਨਾਨਕ ਚੱਖਿਓ ਚੁੱਕ ਬਿੰਦ ਉੱਪਰ ਆਖਣ ਦੋਸ, ਇੰਨਾ ਕੁਝ ਕਰਕੇ ਵੀ ਜੇ ਮੈਂ ਕਹਾਂ ਮੈਂ ਸਿਫਤ ਕਰ ਲਈ, ਨਹੀਂ ਭਾਈ, ਜਿੱਡਾ ਵੱਡਾ ਉਹ ਨਿਰੰਕਾਰ ਹੈ ਨਾ, ਉਹਦੀ ਸਿਫਤਸਲਾਹ ਵਿੱਚੋਂ ਤੂੰ ਤੇ ਕਿਣਕਾ ਭਰ ਵੀ ਨਹੀਂ ਅਜੇ ਕਹਿ ਸਕਿਆ, ਉਹ ਅਕਥ ਹੈ, ਸਾਡੇ ਕਹਿਣ ਦੇ ਵਿੱਚ ਆਉਣਾ ਹੀ ਨਹੀਂ, ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਹਿ ਸਕੀਏ ਸਾਡਾ ਕਿਹਾ ਹੋਇਆ ਤੁਛ ਮਾਤਰ, ਬਹੁਤ ਥੋੜ੍ਹਾ ਅਸੀਂ ਕਿਹਾ ਗਿਆ, ਅਸੀਂ ਕਹਿ ਨਹੀਂ ਸਕਦੇ, ਕਿੰਨੀ ਸਾਡੀ ਉਮਰ ਹੈ, ਕਿੰਨੇ ਵਿਸ਼ਵਾਸ ਨੇ, ਕਿੰਨਾ ਕਹਿ ਦਿਆਂਗੇ, ਅਤੇ ਸਾਡੇ ਉੱਪਰ ਦੋਸ਼ ਆਉਂਦਾ ਵੀ ਅਸੀਂ ਆਪਣੇ ਨੂੰ ਬੜਾ ਸਮਝ ਲੈਂਦੇ ਵੀ ਮੈਂ ਬੜਾ ਸਿਮਰਨ ਕਰ ਲਿਆ, ਮੈਂ ਬੜੀ ਬੰਦਗੀ ਕਰ ਲਈ, ਇਹ ਬੰਦਗੀ ਵਾਲਿਆਂ ਦੀ ਬਾਤ ਹੈ। ਜੇ ਕਿਤੇ ਚੰਗਾ ਕੰਮ ਕਰਾ ਲਿਆ ਨਿਰੰਕਾਰ ਤੂੰ ਕਰਾ ਲਿਆ, ਜੇ ਕੋਈ ਮਾੜਾ ਹੋ ਗਿਆ ਤਾਂ ਮੇਰਾ ਆਪਣੇ ਸਿਰ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ, ਸਾਡੀ ਉਲਟ ਹੈ, ਜੇ ਕੋਈ ਚੰਗਾ ਕਰ ਲਿਆ ਤਾਂ ਮੈਂ ਬੜੀ ਝੌਂਡੀ ਪੜਦਾ ਵੀ ਮੈਂ ਬੜਾ ਚੰਗਾ, ਔਗੁਣ ਛੁਪਾ ਲੈਂਦਾ ਆਪਣੇ। ਅੱਗੇ ਹੈ ਜੀ ਪੌੜੀ, ਸੱਚੇ ਪਾਸ਼ਾ ਕਹਿੰਦੇ ਨਾ ਮੰਨੀਏ ਕੁਲ ਉਦਰੇ ਸਭ ਕੁਟੰਬ ਸਬਾਇਆ, ਨਾ ਉਹਨੂੰ ਮੰਨਣ ਨਾਲ ਕੁੱਲਾਂ ਤਰ ਜਾਂਦੀਆਂ ਨੇ ਕੁੱਲਾਂ, ਨਾ ਮੰਨਿਆ ਨਾਏ ਮੰਨਿਆ ਕੁਲ ਉਦਰੇ ਸਭ ਕੁਟੰਬ ਸਬਾਇਆ, ਸਾਰਾ ਕੁਟੰਬ ਪਰਿਵਾਰ ਸੰਗੀ ਸਾਥੀ ਉਹਨਾਂ ਦਾ ਵਿਧਾਰ ਹੋ ਜਾਂਦਾ ਹੈ। ਨਾਏ ਮੰਨੀਏ ਸੰਗਤ ਉਦਰੇ ਜਿਨ ਹਿਰਦੇ ਵਸਾਇਆ, ਨਾਏ ਮੰਨਣ ਨਾਲ ਸੰਗਤ ਵੀ ਉਧਰ ਜਾਂਦੀ ਹੈ ਨਾਲ, ਉਹਦੇ ਸੰਗੀ ਸਾਥੀ ਜਿਹੜੇ ਜਿਨ ਹਿਰਦੇ ਜਿਨ੍ਹਾਂ ਨੇ ਹਿਰਦੇ ਚ ਵਸਾ ਲਿਆ, ਨਾ ਮੰਨੀਏ ਸੁਣ ਉਦਰੇ ਜਿਨ ਰਸਨ ਰਸਾਇਆ, ਨਾ ਮੰਨਣ ਦੇ ਨਾਲ ਉਧਾਰ ਹੁੰਦਾ, ਸੁਣਨ ਨਾਲ ਉਧਾਰ ਹੁੰਦਾ, ਰਸ ਨਾਲ ਜਪਣ ਨਾਲ ਉਧਾਰ ਹੁੰਦਾ, ਨਾ ਮੰਨੀਏ ਦੁੱਖ ਭੁੱਕ ਗਏ ਜਿਨ ਨਾਮ ਚਿਤ ਲਾਇਆ, ਜਿਨ੍ਹਾਂ ਨੇ ਨਾਮ ਨਾਲ ਚਿਤ ਲਾ ਲਿਆ ਨਾਮ ਨੂੰ ਮੰਨ ਕੇ, ਉਹਨਾਂ ਦਾ ਦੁੱਖ ਵੀ ਗਿਆ ਉਹਨਾਂ ਦੀ ਭੁੱਖ ਵੀ, ਤਿੰਨ ਭੁੱਖਾਂ ਸਭ ਮਿਟਾਈਆਂ ਦੀ ਅਵਸਥਾ ਹੈ ਮਾਲਕ ਪਰ। ਨਾਨਕ ਤਿੰਨੀ ਸਲਾਹਿਆ ਜਿਨ ਗੁਰੂ ਮਿਲਾਇਆ, ਅਤੇ ਸਲਾਹਿਆ ਉਸੇ ਨੇ ਜਿਸ 'ਤੇ ਗੁਰੂ ਨੇ ਕਿਰਪਾ ਕਰਕੇ ਇਹ ਗਿਆਨ ਦੇ ਦਿੱਤਾ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਸੱਚੇ ਪਾਤਸ਼ਾਹ ਰਹਿਮਤ ਤਾਵੇ ਕਿਰਪਾ ਕਰੇ, ਸਾਡੀ ਹਾਜ਼ਰੀ ਲੇਖੇ ਲੱਗ ਜਾਏ, ਸਾਨੂੰ ਆਪਣੀ ਜ਼ਿੰਦਗੀ ਵਿੱਚ ਗ੍ਰੰਕਾਰ ਦੇ ਨਾਮ ਨਾਲ ਜੁੜਨ ਦੀ ਜਿਹੜੀ ਯੁਕਤੀ ਉਹ ਆ ਜਾਏ, ਤਾਂ ਕਿ ਸਾਡਾ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਜਾਏ। ਭੁੱਲਾਂ ਚੁੱਕਾਂ ਨਿਖੀਵਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ, ਤਾਂ ਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ, ਤਾਂ ਕੀ ਨਿਰਮਲ ਰੀਤ। ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਮੁਕਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਆਪ ਜੀ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾ ਕੇ ਨਾਮ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ ਰਾਗ ਸੂਹੀ ਦੇ ਵਿੱਚ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 728 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਜੀ ਰਹਿਮਤ ਕਰਨ। ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਗੁਰੂ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ

ਪਰ ਹੰਡਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੈ ਹੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਰਣੇ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੋ ਪ੍ਰਭ ਉੱਚੇ ਜਿਹ ਪ੍ਰਸਾਦ ਭਾਈ ਦੁਰਲਭ ਦੇਹ ਨਾਨਕ ਤਾਕੀ ਭਾਗਤ ਕਰੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸਤੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰਹਿ ਪੁੰਨ ਬਉਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਾ ਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਤ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨ ਹੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸ ਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਨੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ।

ਸੰਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਪਹੇ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਦਇਆ ਪ੍ਰਭ ਤਹਾਰੀ, ਨਾਨਕ ਨਿਬਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਤਿਨ ਧਾਨ, ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੇ ਆਵਨ ਜਾਨ, ਹਰ ਧਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸਾਂਤ ਰਿਦ ਨਵ ਨਿਤ, ਬੁੱਧ ਗਿਆਨ ਸਰਬ ਤਹ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਕੈ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਏ ਫਲ ਤਿਸ ਜਨ ਕੈ ਮੁਖ ਪਹਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਤੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ, ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਪਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ

ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਜ਼ਰ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ

ਕੋਏ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ। ਕਿਤੇ ਖਪਤ ਟਹਿ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਆਦੂ ਭੂਖ ਸਦਮਾਰ। ਇਹ ਭੇਦਾ ਤੇਰੀ ਦਾਤਾਰ, ਬੰਦ ਕਲਾਸੀ ਭਾਣੈ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜਿਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਭੇਕੇ ਈ ਕੇ, ਜਿਸਨੂੰ ਬਖਸੇ ਸਿਵ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਅਮੁੱਲਾ ਵਹਿ ਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੀ ਲਿਵਲਾਏ। ਆਖੇ ਵੇਦ ਪਾਠ ਪੁਰਾਣੁ, ਆਖੇ ਬੜੇ ਕਰਹਿ ਵਕਿਆਣੁ। ਆਖੇ ਬਰਮੀ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ। ਕੀਤੇ ਕੀਤੇ ਹੋਰ ਕਰੇ, ਹੇ ਤਾਕ ਨ ਸਕੈ ਕੇ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਸੋ ਧਰ ਕੇ ਹਾ ਸੋ ਘਰ ਕੇ ਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰਿਸ਼ੋ ਕਹੀਐਨ, ਕਿਤੇ ਗਾਵਣ ਹਾਰੇ। ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ। ਗਾਵੈ ਰਾਜਾ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ। ਗਾਵੈ ਇੰਦਰਿੰਦਾਸਨ ਬੈਠੇ ਦੇਵਤੇ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜਨਰ ਖੀਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਨਿਆ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ, ਤੇਰੇ ਅੜਸੜ ਤੀਰਥ ਨਾਲੇ। ਗਾਵੈ ਜੋਤ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਦਨੋ ਗਾਵੈ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸਤੀ ਵਡਿਆਈ। ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨ ਕਰ ਨਾ ਜਾਈ। ਸੋ ਪਾਤਸ਼ਾਹੁ ਸਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਚੋਲੀ, ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਤਿਸੈ ਆਦੇਸ਼, ਆਦ ਨੀਲ ਅਨਾਦ ਅਨਾਥ। ਜੁਗ ਜੁਗ ਏਕੋ ਵੇਸ, ਅਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ। ਰਿੱਧ ਸਿਧਵਰਾ ਸਾਧ, ਸੰਯੋਗ ਵਿਯੋਗ ਦੁਇਕਾਰ ਚਲਾਵੈ। ਲਿਖੇ ਆਵੈ ਭਾਗ, ਆਦੇਸ਼ ਚੁਸੈ ਆਦੇਸ਼। ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸੁ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਰ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸੁ।
आसन लो इलोय पंडार युग छिपाया सुवेखावार कर कर विकै सिर जनहार नानक सच्चे की साची कार आदेश से आदेश आद अनिल अनाद अनाथ जुग जुगे को वेश एक दूजी बलख हे लख वै लख वीस लख लख गेड़ाया की है एक नाम जगदीश एक राह पथ पवड़िया चढ़िया हुई कीस सुन गल्ला आकाश की कीटा आई रीस नानक नदरी पाई है कूड़ी कूड़ ठीस आखन जोर चुपै नह जोर जोर न मंगण दे न जोर जोर न जीवन मरण है जोर जोर न राजमाल मन सोर जोर न सुरती ज्ञान विचार जोर न जुगती छुट्टै संसार जिस हाथ जोर कर वेखै सोए नानक उत्तम नीच न कोए राती रुती थिती वार पवन पानी अग्नि पाताल तिस विच धरती थाप रखी धर्मशाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निसान कच पकाई उतै पाई नानक गया जापै जाए धर्म खंड का एहो धर्म ज्ञान खंड का आखो कर्म केते पवन पानी वैसंतर केते काण बहेश केते बरमे घाटत घड़ी है रूप रंग के वेश केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुनेते केते देव दानव मुन केते केते रतन समुंद केतिया खाली केतिया बाणी केते पात नरेंद केतिया सुरती सेव केते नानक अंतनंत ज्ञान खंड मह ज्ञान प्रचंड तिथै नाद विनोद कूढ़ानंद शर्म खंड की बाणी रूप तिथै घाटत घड़िया बहुत अनूप ताकि अगला कथिया न जाए जी को कह पिछे पछताए तिथै घड़िया सुरत मत मन बुद्ध तिथै घड़िया सुरा सिद्धा की सुध कर्म खंड की बाणी जोर तिथै होर न कोई होर तिथै जोर महाबल सूर तिन मह राम रहा भारपूर तिथै सीतो सीता महिमा माहे ताके रूप न कथने जाहे ना ओहि मरहे न ठागे जाहे जिनकै राम वसै मन माहे तिथै भगत वसै के लोक करह अनंत सच्चा मन सोए सच खंड वसै निरंकार कर कर वेखै नजर निहाल तिथै खंड मंडल वर भंड जे को कथै तंत अनंत तिथै लो लो आकार जिव जिव हुक्म तिवै तिवकार वेखै विकसै कर विचार नानक कथना करड़ा सार जत पहारा तीर सुनियार एरन मत वेद हथियार पौख लागन तपताऊ भांडा भवमृत ढाल घड़िए शब्द सच्ची टकसाल जिन कहो नदर करम तिनकार नानक नदरी नदर निहाल श्लोक पवन गुरु पाणी पिता माता तरत महत दिवस रात विदाई दाया खेले सगल जगत चंगियाईया बुरे आईया वाचे धर्म हदूर करमी आपो अपनी के नेड़े के दूर जिनी नाम ते आया गए मसक

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸੁਭਨਾ ਗੱਲਾਂ ਸੁਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ।

ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।

सगल सुमगरी तुम रह सुतर तारी तुम ते हो सो।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੇ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਤਾਰ ਪਿਤਾ ਆਪ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨੰਦ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਅਗਾਧ ਬੋਦ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਭੁੱਲ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਨੇਮ ਸਹਿਤ ਭਰੀਆਂ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਚੱਲਿਆ ਕਦਮ ਦਰ ਕਦਮ ਲੇਖੇ ਵਿੱਚ ਲਾਉਣਾ ਘਰਾਂ ਵਿੱਚ ਸੁੱਖ ਵਰਤਾਉਣੀ ਪਰਿਵਾਰਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਮੂਹ ਸੰਗਤਾਂ ਵੱਲੋਂ ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਸ਼ਰਧਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਿਵਾਜਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ
ਦਿਨ ਚੜਿਆ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ। ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕਿਹਾ, ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ। ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੀ ਗਰੀਬ ਨਵਾਜੀ ਕਰੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹੇ ਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹੋ ਤਉ ਦੁੱਧੈ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਗੁਰੂ ਘਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਸਤਿਗੁਰਾਂ ਨੇ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ਼ਬਦ ਪਾਵਨ ਅੰਗ 728 ਉੱਪਰ ਦਰਜ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਤੱਤ ਰੂਪ ਬਿਆਨ ਕਰਦੇ ਹਨ, ਮੱਖਣ ਰੂਪ ਬਿਆਨ ਕਰਦੇ ਹਨ, ਅਤੇ ਮਨ ਜਿਹਦੇ ਵਿੱਚ ਉਹ ਨਾਮ ਰੂਪੀ ਤੱਤ ਨੇ ਟਿਕਣਾ ਹੈ, ਬਰਾਜਣਾ ਹੈ, ਉਸਨੂੰ ਇੱਕ ਭਾਂਡਾ ਸਤਿਗੁਰੂ ਦਤਾਰ ਜੀ ਤਸ਼ਬੀਹ ਕਰਦੇ ਹਨ ਕਿ ਇਹ ਭਾਈ ਇਹ ਮਨ ਰੂਪੀ ਕਾਸੇ ਅੰਦਰ ਬਰਤਨ ਅੰਦਰ ਉਹ ਪਰਮੇਸ਼ਵਰ ਦੇ ਨਾਮ ਸ਼ੁਭ ਕਰਮਾਂ ਦੀ ਜਾਗ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਰਹਿਮਤ ਦਾ ਜੋ ਬਖਸ਼ਿਸ਼ ਦਾ ਭਾਂਡਾ ਹੈ ਉਹ ਨਿਰਮਲ ਹੋਏਗਾ, ਤਾਂ ਹੀ ਇਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਦੀ ਕਿਰਪਾ ਬਿਰਾਜੇਗੀ। ਇਸ ਮਨ ਨੂੰ ਵਾਹਿਗੁਰੂ ਦੀ ਕਿਰਪਾ ਨਾਲ, ਸੇਵਾ ਨਾਲ, ਸਿਮਰਨ ਨਾਲ, ਬਾਣੀ ਨਾਲ ਜਦੋਂ ਕੋਈ ਧੋ ਲੈਂਦਾ ਹੈ, ਸਵਾਰ ਲੈਂਦਾ ਹੈ, ਫਿਰ ਨਾਮ ਰੂਪੀ ਦਾਤ ਇਹਦੇ ਵਿੱਚ ਬਿਰਾਜਦੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਸੂ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 30 ਤਰੀਕ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਸੂ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾ ਰਾਸ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ

ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਜੀਤ ਜੋਤ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ ਜਿਸ ਸਦਕਾ ਅਸੀਂ ਸਾਰੇ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਚ ਸਭਾਏਮਾਨ ਹਾਂ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਣ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਦੇ ਸ੍ਰੀ ਅੰਮ੍ਰਿਤਮਈ ਕੀਰਤਨ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦੇ ਜਥੇ ਪਾਸੋਂ ਆਪ ਸਰਵਣ ਕਰ ਰਹੇ ਸੋ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਈ ਹੋਣ ਵੇਲੇ ਸਭ ਤੋਂ ਪਹਿਲਾਂ ਹੁਕਮਨਾਮਾ ਸੰਦੇਸ਼ ਸੰਗਤਾਂ ਦੇ ਨਾਮ ਜੋ ਜਾਰੀ ਕੀਤਾ ਹੈ ਉਸ ਦੀ ਵਿਚਾਰ ਆਪਾਂ ਰੋਜ਼ਾਨਾ ਦੀ ਤਰ੍ਹਾਂ ਅੱਜ ਕਰਨ ਜਾ ਰਹੇ ਹਾਂ। ਸਤਿਗੁਰੂ ਜੀ ਨੇ ਆਪਣੀ ਤਮੁੱਚੀ ਬਾਣੀ ਵਿੱਚ ਵਾਰ ਵਾਰ ਵਾਰ ਵਾਰ ਨਿਰੰਕਾਰ ਦੇ ਨਾਮ ਦਾ ਫੋਕਟ ਕਰਮਾਂ ਦਾ ਸਤਸੰਗਤ ਦਾ ਗੁਰਮੁਖ ਦਾ ਮਨਮੁਖ ਦਾ ਜ਼ਿਕਰ ਕੀਤਾ ਹੈ ਤੇ ਪ੍ਰੇਰਨਾ ਸਹਿਤ ਕਹਿਣ ਦਾ ਯਤਨ ਕੀਤਾ, ਸਮਝਾਉਣ ਦਾ ਯਤਨ ਕੀਤਾ ਕਿ ਮਨਮੁਖ ਤੋਂ ਗੁਰਮੁਖ ਕਿਵੇਂ ਬਣਿਆ ਜਾਣਾ ਹੈ। ਕੋਟ ਦੀ ਸੰਗਤ ਤਿਆਗ ਕੇ ਸਤ ਦੇ ਸੰਗੀ ਕਿਵੇਂ ਬਣਿਆ ਜਾਣਾ ਹੈ। ਮਨੁੱਖਾ ਦੇਹੀ ਦਾ ਅਸਲ ਮਕਸਦ ਕੀ ਹੈ, ਉਹ ਪ੍ਰਾਪਤ ਕਿਵੇਂ ਹੋਵੇ, ਉਹਦਾ ਮਾਰਗ ਕੀ ਹੈ, ਸੁਖੈਨ ਰਸਤਾ ਕਿਹੜਾ ਹੈ ਤੇ ਜਿਹਦੀ ਪੂਜਾ ਕਰਨੀ ਹੈ ਉਹਦਾ ਸਰੂਪ ਕਿਹੋ ਜਿਹਾ ਹੈ, ਉਹ ਕਿਹੜੇ ਰੰਗ ਭੇ ਕੀ ਹੈ, ਉਹਦਾ ਅਸਲ ਵਜੂਦ ਉਹਦਾ ਜ਼ਿਕਰ ਕੀਤਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਕਿਉਂਕਿ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਰਾਗ ਸੂਹੀ ਦਾ ਪਹਿਲਾ ਸ਼ਬਦ ਹੈ ਤੇ ਹਰ ਰਾਗ ਦੀ ਸ਼ੁਰੂਆਤ ਵਿੱਚ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਰਜ ਕੀਤਾ ਹੈ। ਮਕਸਦ ਹੈ ਕਿ ਇਸ ਰਾਗ ਵਿੱਚ ਜਿਹੜੀ ਚਰਚਾ ਕੀਤੀ ਜਾਣੀ ਹੈ, ਇਸ ਰਾਗ ਵਿੱਚ ਸ਼ਬਦਾਂ ਨੇ ਜਿਸ ਵੱਲ ਇਸ਼ਾਰਾ ਕਰਨਾ, ਜਿਸ ਦੀ ਪ੍ਰਾਪਤੀ ਦਾ ਜ਼ਿਕਰ ਕਰਨਾ, ਜਿਸ ਵੱਲ ਸਾਨੂੰ ਤੁਰਨ ਦੀ ਲੋੜ ਹੈ, ਜਿਸ ਨੂੰ ਪਰਮਾਤਮਾ ਕਿਹਾ ਜਾਂਦਾ, ਉਹ ਹੈ ਕਿ ਉਹਦਾ ਨਿਚੋੜ ਸਮੁੱਚੀ ਬਾਣੀ ਦਾ ਜੇ ਕੱਢੀਏ ਤੇ ਉਹ ਇੱਕ ਹੈ, ਏਕਾ ਲਫ਼ਜ਼ ਤੇ ਉਹਦਾ ਵਿਸਥਾਰ ਨਾਲ ਓਂਕਾਰ ਲਿਖ ਦਿੱਤਾ ਕਿ ਹੈ ਤੇ ਇੱਕ, ਪਰ ਉਹ ਸੰਸਾਰ ਦੇ ਜਰੇ ਜਰੇ ਵਿੱਚ ਰਮਿਆ ਹੋਇਆ, ਉਹ ਸੱਤ ਹੈ, ਉਹਦਾ ਨਾਮ ਸੱਚਾ ਹੈ, ਉਹ ਸਦੀਵੀ ਹੈ, ਉਹ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਕਰਤਾਪੁਰ ਸੰਸਾਰ ਦੀ ਕਿਸ਼ਤੀ ਦਾ ਕਾਇਨਾਤ ਨੂੰ ਬਣਾਉਣ ਵਾਲਾ ਹੈ, ਖੈ ਕਰਨ ਵਾਲਾ ਹੈ, ਪਾਲਣਹਾਰ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਉਹਦੇ ਬਰਾਬਰ ਦਾ ਜਾਂ ਉਹ ਤੋਂ ਵੱਡਾ ਹੋਵੇ ਫਿਰ ਹੀ ਡਰ ਪੈਂਦਾ, ਉਹਦਾ ਕਿਸੇ ਨਾਲ ਵੈਰ ਵੀ ਨਹੀਂ। ਨਿਰਭਉ ਅਤੇ ਨਿਰਵੈਰ ਹੈ ਨਿਰੰਕਾਰ, ਜੋ ਇੱਕ ਹੈ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਸੱਚ ਹੈ, ਕਰਤਾ ਪੁਰਖ ਹੈ, ਅਕਾਲ ਮੂਰਤ ਉਹਦੀ ਹਸਤੀ ਨੂੰ ਮੌਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਮੌਤ ਰਹਿਤ ਹੈ, ਅਜੂਨੀ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੰਮਣ ਮਨ ਵਿੱਚ ਨਹੀਂ ਹੈ ਤੇ ਕਿੱਥੋਂ ਪੈਦਾ ਹੋਇਆ, ਸੈਭੰਗ
ਆਪਣੇ ਆਪ ਤੋਂ ਪੈਦਾ ਹੋਇਆ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਦੇ ਤੀਕ ਪਹੁੰਚ ਹੁੰਦੀ ਹੈ, ਉਹਦੇ ਬਾਰੇ ਜਾਣਿਆ ਜਾ ਸਕਦਾ ਹੈ, ਉਹਦੇ ਬਾਰੇ ਗਿਆਨ ਹਾਸਲ ਹੁੰਦਾ ਹੈ। ਮਨੁੱਖ ਨਿਰੰਕਾਰ ਦੀ ਕਿਰਪਾ ਨਾਲ, ਨਿਰੰਕਾਰ ਦੇ ਪ੍ਰਸਾਦ ਨਾਲ ਆਉਂਦਾ ਹੈ ਸੰਸਾਰ ਤੇ, ਤੇ ਉਹਦੀ ਕਿਰਪਾ ਨਾਲ ਹੀ ਇਸ ਨੂੰ ਮੁਕਤੀ ਮਿਲਣੀ। ਕੋਈ ਪੰਛੀ ਕਿਸੇ ਹਾਲ ਵਿੱਚ ਕਿਸੇ ਬਾਰੀ ਖੁੱਲ੍ਹੀ ਨੂੰ ਵੇਖ ਕੇ ਅੰਦਰ ਵੜ ਜਾਏ, ਆਮ ਸਾਡੇ ਘਰਾਂ ਵਿੱਚ ਵੀ ਹੁੰਦਾ, ਉਹ ਆ ਤੇ ਜਾਂਦਾ ਤੇ ਆ ਕੇ ਫਿਰ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਵੀ ਮੈਂ ਫਸ ਗਿਆ। ਕਦੀ ਇਸ ਬਾਰੀ 'ਚ ਵੱਜਦਾ, ਕਦੀ ਇਸ ਰੋਸ਼ਨਦਾਨ 'ਚ ਵੱਜਦਾ, ਨਿਕਲਣ ਦਾ ਯਤਨ ਕਰਦਾ, ਬੜੇ ਯਤਨ ਕਰਦਾ, ਲੇਕਿਨ ਉਹ ਅਸਲ ਮਾਰਗ ਭੁੱਲ ਬੈਠਾ ਹੈ। ਫੱਟੜ ਹੁੰਦਾ ਹੈ, ਦੁਖੀ ਹੁੰਦਾ ਹੈ, ਖੰਭ ਭੰਨ ਬਹਿੰਦਾ, ਝਾੜ ਬਹਿੰਦਾ, ਸਾਹੋ ਸਾਹੀ ਹੋ ਜਾਂਦਾ, ਡਿੱਗਦਾ ਹੈ, ਫਿਰ ਉੱਠਦਾ, ਫਿਰ ਭੱਜਦਾ, ਫਿਰ ਯਤਨ ਕਰਦਾ। ਉਹ ਭੁੱਲ ਗਿਆ ਵੀ ਜਿੱਦਾਂ ਦੀ ਮੈਂ ਆ ਸਾਂ, ਨਿਕਲਣ ਦਾ ਰਸਤਾ ਉਹੀ ਹੈ, ਗੁਰਪ੍ਰਸਾਦ ਹੀ ਹੈ। ਇਨਸਾਨ ਦੀ ਵੀ ਇਹੀ ਬਾਤ ਹੈ, ਸੰਸਾਰ ਤੇ ਆ ਕੇ ਭੁੱਲ ਜਾਂਦਾ ਹੈ, ਐਸਾ ਮਾਇਆ ਦੇ ਚੱਕਰ 'ਚ ਪੈਂਦਾ ਹੈ, ਫਿਰ ਅਸਲ ਮਕਸਦ, ਅਸਲ ਮਾਰਗ ਜਿਹੜਾ ਹੈ, ਜਿੱਥੋਂ ਛੁੱਟਣਾ ਸੀ ਜਾਂ ਜਿੱਥੋਂ ਪ੍ਰਵੇਸ਼ ਕੀਤਾ ਸੀ, ਗੁਰਪ੍ਰਸਾਦ ਨਿਰੰਕਾਰ ਦੀ ਰਹਿਮਤ ਨਾਲ ਆਇਆ ਹੈ, ਅਤੇ ਪਾਰ ਤਾਰਾ ਵੀ ਉਹਦੇ ਨਾਲ ਹੀ ਹੋਣਾ। ਇਹ ਮਾਇਆ ਵਿੱਚ ਐਸਾ ਪੈਂਦਾ ਹੈ, ਉਲਝਦਾ, ਦੁਖੀ ਹੁੰਦਾ ਹੈ, ਆਪਣਾ ਆਪ ਫੰਡਦਾ ਹੈ, ਵਿਲਕਦਾ ਹੈ, ਤੜਫਦਾ ਹੈ। ਗੁਰੂ ਪਾਤਸ਼ਾਹ ਸਾਨੂੰ ਸਖੈਨ ਮਾਰਗ ਦੱਸਦੇ ਨੇ ਕਿ ਉਹਦੀ ਕਿਰਪਾ ਨਾਲ ਹੀ ਮੁਕਤੀ ਮਿਲਣੀ ਹੈ ਭਾਈ। ਹੁਣ ਅੱਜ ਦਾ ਪਾਵਨ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਸੂਹੀ ਰਾਗ ਦਾ ਪਹਿਲਾ ਸ਼ਬਦ ਹੈ। ਚੌ ਪਦੇ ਉਹਦੀ ਵਨਗੀ, ਕਿਉਂਕਿ ਚਾਰ ਪਦੇ ਨੇ ਸ਼ਬਦ ਦੇ, ਪੰਜਵਾਂ ਪਦਾ ਉਹਦਾ ਰਹਾਉਦਾ ਹੈ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਹੁਣ ਇਹਦੇ ਵਿੱਚ ਰਹਾਉ ਦਾ ਬੰਦ ਮੇਰੇ ਮਾਲਕ ਨੇ ਰੱਖਿਆ ਹੈ, ਬੜਾ ਸਖੈਨ ਜਿਹਾ ਤੇ ਛੋਟੀ ਜਿਹੀ ਪੰਕਤੀ। ਜਪੋ ਤਾਂ ਏਕੋ ਨਾਮਾ ਅਵਰ ਨਰਾ ਫਲ ਕਾਮਾ ਰਹਾਉ। ਇਨਸਾਨ ਕੇਵਲ ਤੇ ਕੇਵਲ ਇੱਕੋ ਹੀ ਕੰਮ ਕਰਨ ਵਾਲਾ ਹੈ। ਜਪੋ ਤਾਂ ਏਕੋ ਨਾਮ, ਇੱਕ ਦੇ ਨਾਮ ਨੂੰ ਜਪੋ, ਇਹ ਕੰਮ ਕਰਨ ਵਾਲਾ। ਅਵਰ ਨਰਾ ਫਲ ਕੰਮ, ਇਸ ਤੋਂ ਬਿਨਾਂ ਬਾਕੀ ਸਾਰੇ ਫੋਕਟ ਕਰਮ ਨੇ, ਉਹ ਮੁਕਤੀ ਦਾ ਕਾਰਨ ਹੀ ਬਣਗੇ, ਜੀਵਨ ਦਾ ਕਾਰਨ ਤੇ ਬਣ ਜਾਂਦੇ ਨੇ। ਮੁਕਤੀ ਦਾ ਕਾਰਨ ਕੇਵਲ ਤੇ ਕੇਵਲ ਨਾਮ ਹੈ। ਸਤਿਕਾਰਯੋਗ ਨਾਮ ਰੰਗੀ ਰੂਹ ਰਘਵੀਰ ਸਿੰਘ ਜੀ ਬੀਰ ਜੀ ਨੂੰ ਪੜ੍ਹਿਆ ਹੋਏਗਾ ਸੰਗਤਾਂ ਨੇ, ਅਧਿਆਤਮਵਾਦ ਤੇ ਬਹੁਤ ਕੁਝ ਲਿਖਿਆ, ਬੜੀਆਂ ਕਿਤਾਬਾਂ ਨੇ ਉਹਨਾਂ ਦੀਆਂ। ਉਹਨਾਂ ਇੱਕ ਥਾਂ ਜ਼ਿਕਰ ਕੀਤਾ ਸਾਡੇ ਸੰਸਾਰੀ ਲੋਕਾਂ ਦਾ ਹੀ ਹੈ ਕਿ ਅਸਲ ਮਕਸਦ ਸਭ, ਉਹਨੇ ਚਾਰ ਪੰਜ ਕੰਮ ਤਰਤੀਬ ਦਿੱਤੀ ਹੈ ਵੀ ਜਿਹੜੇ ਜਿਹੜੇ ਬੰਦੇ ਦੀ ਬੜੀ ਜ਼ਰੂਰੀ ਨੇ, ਤੇ ਸਭ ਤੋਂ ਜ਼ਰੂਰੀ ਪਹਿਲੇ ਨੰਬਰ 'ਤੇ ਰੱਖਿਆ ਹੈ, ਅਤੇ ਜਿਹੜਾ ਘੱਟ ਜ਼ਰੂਰੀ ਅਖੀਰਲੇ ਨੰਬਰ 'ਤੇ ਰੱਖਿਆ। ਪਹਿਲੇ ਨੰਬਰ 'ਤੇ ਹੈ ਸਿਮਰਨ, ਬੰਦਗੀ, ਨਾਮ, ਜਪੋ ਤਾਂ ਏਕੋ ਨਾਮਾ। ਦੂਜੇ ਨੰਬਰ 'ਤੇ ਕਹਿੰਦਾ ਸਰੀਰ ਦੀ ਸੰਭਾਲ, ਕਿਉਂਕਿ ਜੇ ਸਰੀਰ ਦੀ ਸੰਭਾਲ ਲਈ ਤਾਂ ਨਾਮ ਹੀ ਨਹੀਂ ਜੇ ਜਪੇ ਜਾਣ, ਨਾਮ ਜਪਣ ਲਈ ਵੀ ਤੰਦਰੁਸਤੀ ਚਾਹੀਦੀ ਹੈ, ਸੰਸਾਰ ਦੀ ਕਿਰਤ ਕਰਨ ਲਈ ਵੀ ਤੰਦਰੁਸਤੀ ਚਾਹੀਦੀ ਹੈ। ਨਾਮ ਤੋਂ ਬਾਅਦ ਜੇ ਕੋਈ ਜ਼ਰੂਰੀ ਹੈ ਨਾ, ਉਹ ਹੈ ਤੰਦਰੁਸਤੀ, ਸਰੀਰ ਦਾ ਖਿਆਲ ਰੱਖਣਾ, ਕੀ ਪਚਦਾ ਹੈ, ਕੀ ਨਹੀਂ ਪਚਦਾ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਨਿਰੰਕਾਰ ਨੇ ਸਾਨੂੰ ਮਸ਼ੀਨਰੀ ਦੇ ਦਿੱਤੀ ਹੈ, ਹੁਣ ਇਹਦੇ ਵਿੱਚ ਕੀ ਪਾਉਣਾ ਹੈ, ਸੰਜਮ ਨਾਲ ਪਾਓਗੇ, ਤਰਤੀਬ ਨਾਲ ਪਾਓਗੇ, ਜੋ ਚਾਹੀਦਾ ਉਸ ਇਸ ਨੂੰ ਦਿਓਗੇ, ਤੇ ਬਿਮਾਰ ਨਹੀਂ ਹੋਣਾ, ਜ਼ਿਆਦਾ ਚਿਰ ਕੱਢ ਸਕਦਾ। ਇੱਕ ਭੁਲੇਖਾ ਸਾਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਬਹੁਤ ਸਾਰੇ ਸਾਡੇ ਹੀ ਲੋਕਾਂ ਨੇ ਪਾਇਆ ਹੋਇਆ
ਕਿ ਜਿਹੜੇ ਨਾ ਜਦੋਂ ਮਰਨਾ ਹੈ, ਜਿੱਥੇ ਮਰਨਾ ਹੈ, ਜਿਵੇਂ ਮਰਨਾ ਹੈ, ਪੱਕਾ ਲਿਖਿਆ ਹੋਇਆ। ਇਹ ਝੂਠੀ ਬਾਤ ਹੈ, ਇਸ ਤਰ੍ਹਾਂ ਨਹੀਂ ਲਿਖਿਆ ਹੋਇਆ। ਜੇ ਇੱਦਾਂ ਹੀ ਆ ਵੀ ਜਦੋਂ ਮਰਨਾ, ਜਿਵੇਂ ਮਰਨਾ ਹੈ ਅਤੇ ਜਿੱਥੇ ਮਰਨਾ ਹੈ, ਇਹੀ ਬਾਤ ਰਲ ਗਈ ਅਤੇ ਮੌਤ ਹੋ ਜਾਏ, ਫਿਰ ਹਸਪਤਾਲਾਂ ਦੀ ਕੋਈ ਲੋੜ ਨਹੀਂ, ਡਾਕਟਰਾਂ ਦੀ ਕੋਈ ਲੋੜ ਨਹੀਂ, ਕਿਸੇ ਦੇ ਮੁਕੱਦਮਾ ਕਰਨ ਦੀ ਕੋਈ ਲੋੜ ਨਹੀਂ, ਆਕਸੀਜਨ ਦਾ ਕੋਈ ਡਰ ਨਹੀਂ ਆਕਸੀਡੈਂਟ ਦਾ, ਕਿਉਂਕਿ ਜਦੋਂ ਹੋਣਾ ਜਿਵੇਂ ਹੋਣਾ ਉੱਦਾਂ ਹੀ ਹੋਣਾ। ਨਹੀਂ, ਇਹ ਗੱਲ ਨਹੀਂ ਹੈ, ਭੁਲੇਖਾ। ਸਰੀਰ ਮਿਲ ਗਿਆ, ਸਰੀਰ ਨੂੰ ਜੇ ਸੰਭਾਲ ਕੇ ਰੱਖੇਗਾ ਤਾਂ ਲੰਬਾ ਸਮਾਂ ਵੀ ਕੱਢ ਜਾਂਦਾ, ਜੇ ਸੰਭਾਲ ਕੇ ਨਹੀਂ ਰੱਖੇਗਾ, ਨਸ਼ਾ ਪੱਤਾ ਸ਼ਰਾਬਾਂ ਕੁਆਬਾਂ ਪਾਈ ਤੁਰੇ ਜਾਏਗਾ, ਗੁਰਦੇ ਕਰ ਲਏਗਾ, ਫੇਲ ਫਿਰ ਕਿਵੇਂ? ਇੱਦਾਂ ਹੀ ਹੋਣਾ ਸੀ ਜੀ, ਜੋ ਲਿਖਿਆ ਉਹ ਖਾਣਾ ਸੀ ਜੀ, ਜਿਹੜੀ ਲਿਖੀ ਸੀ ਮੇਰੇ ਕਰਮਾਂ 'ਚੋਂ ਮੈਂ ਪੀਣੀ ਸੀ ਜੀ। ਇਹ ਅਸੀਂ ਬੜਾ ਗਲਤ ਧਾਰਨਾ ਬਣਾ ਕੇ ਬਹਿ ਗਏ, ਇਹ ਹੈ ਨਹੀਂ। ਨਿਕਲੋ ਬਾਹਰ, ਸਰੀਰ ਮਿਲਿਆ ਦੀ ਸੰਭਾਲ ਕਰਨੀ ਹੈ, ਗੁਰੂ ਦੇ ਆਖੇ ਲਾਗੇ ਕਰ ਲਓ, ਵੈਦ ਦੇ ਆਖੇ ਲਾਗੇ ਕਰ ਲਓ, ਡਾਕਟਰ ਦੇ ਆਖੇ ਲਾਗੇ ਕਰ ਲਓ। ਜੇ ਤਰੀਕਾ ਇਹ ਵੀ ਇੱਦਾਂ ਹੀ ਮਰਨਾ, ਫਲਾਣੇ ਨੇ ਇਹਦੇ ਹੱਥੋਂ ਹੀ ਮਰਨਾ ਹੈ, ਫਿਰ ਕਿਸੇ ਤਹਿਸੀਲ ਦੀ ਲੋੜ, ਕਿਸੇ ਕਚਹਿਰੀ ਦੀ ਲੋੜ ਹੈ, ਕਿਸੇ ਮੁਕੱਦਮਾ ਲੜਨ ਦੀ ਲੋੜ ਹੈ ਵੀ ਇਹਨੇ ਫਲਾਣੇ ਨੇ ਫਲਾਣੇ ਨੂੰ ਮਾਰ ਦਿੱਤਾ, ਸਾਹਿਬਜ਼ਾਦੇ ਨੂੰ ਔਰੰਗਜ਼ੇਬ ਨੇ ਮਾਰਿਆ ਅਤੇ ਫਿਰ ਅਸੀਂ ਕਿਉਂ ਦੋਸ਼ੀ ਉਹਨੂੰ ਬਣਾਉਂਦੇ? ਨਹੀਂ, ਪਈ ਇੱਦਾਂ ਲਿਖਿਆ ਸੀ, ਨਹੀਂ। ਇਹ ਧਾਰਨਾ ਨੂੰ ਕੱਢਣਾ ਪੈਣਾ। ਚਲੋ ਖੈਰ, ਇੱਥੇ ਜਿਹੜਾ ਪਾਵਨ ਬਚਨ ਚੇਤੇ ਰੱਖਣ ਵਾਲਾ ਹੈ ਕਿ ਪਹਿਲਾ ਕਰਮ ਜਿਹੜਾ ਜ਼ਿੰਦਗੀ ਦਾ ਅਤੇ ਜ਼ਰੂਰੀ ਹੈ ਉਹ ਹੈ ਸਿਮਰਨ, ਦੂਜੇ ਨੰਬਰ 'ਤੇ ਸਿਹਤ। ਪਰ ਖਿਆਲ ਰੱਖੀ, ਸਿਹਤ ਦਾ ਖਿਆਲ ਰੱਖ ਰੱਖ ਸਕਦੇ, ਸਿਮਰਨਾ ਛੱਡ ਕੇ ਬਹਿ ਜੀ, ਇਹਨੂੰ ਪਹਿਲੇ ਨੰਬਰ 'ਤੇ ਰੱਖੀ, ਦੂਜੇ 'ਤੇ ਸਿਹਤ, ਤੀਜੇ 'ਤੇ ਕਿਰਤ। ਕਿਰਤ ਵੀ ਬਹੁਤ ਜ਼ਰੂਰੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਜਿਉਣਾ, ਵਿਹਲਿਆਂ ਨੂੰ ਕੌਣ ਦਿੰਦਾ ਹੈ? ਕਿਰਤ ਨੂੰ ਤੀਜੇ ਨੰਬਰ 'ਤੇ ਰੱਖੀਏ ਨਾ, ਉਹ ਵੀ ਕਿਰਤ ਜ਼ਿਆਦਾ ਜ਼ੋਰ ਦੇ ਦੇ ਵੀ ਅੱਜ ਘੰਟੇ ਜ਼ਿਆਦਾ ਲੱਗ ਗਏ, ਅੱਜ ਓਵਰ ਟਾਈਮ ਲਾ ਲਿਆ, ਅਤੇ ਅੱਜ ਸਿਮਰਨ ਰਹਿਣ ਦਿੰਦੇ, ਅੱਜ ਪਾਠ ਰਹਿਣ ਦਿੰਦੇ ਹਾਂ, ਉਲਟ ਤਰਤੀਬ ਹੋ ਗਈ, ਨਹੀਂ ਚਾਹੀਦਾ। ਇਹ ਤਰਤੀਬ ਠੀਕ, ਤਰਤੀਬ ਉਹੀ ਰੱਖ, ਪਹਿਲੇ ਨੰਬਰ 'ਤੇ ਸਿਮਰਨ, ਦੂਜੇ ਨੰਬਰ 'ਤੇ ਸਿਹਤ, ਤੀਜੇ ਨੰਬਰ 'ਤੇ ਕਿਰਤ, ਚੌਥੇ ਨੰਬਰ 'ਤੇ ਆ ਪਰਿਵਾਰ ਦੀ ਜ਼ਿੰਮੇਵਾਰੀ, ਇਹ ਵੀ ਜ਼ਰੂਰੀ ਹੈ, ਕਿਸੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਇਹ ਜ਼ਰੂਰੀ ਹੈ। ਪਰ ਚੌਥੇ ਨੰਬਰ 'ਤੇ ਐਵੇਂ ਲੰਬੜਦਾਰ ਨਾਲ ਬਣਿਆ ਫਿਰੀ ਅਤੇ ਬੰਦਗੀ ਵੀ ਛੱਡਦੇ ਅਤੇ ਸਿਹਤ ਦਾ ਵੀ ਖਿਆਲ ਨਾ ਰੱਖੇ, ਖਾਣ ਪੀਣ ਦਾ ਖਿਆਲ ਨਾ ਰੱਖੇ, ਲੰਬੜਦਾਰੀ 'ਚ ਪੈ ਕੇ ਜੋ ਅਗਲੇ ਨੇ ਖਵਾਤਾ ਖਾਈ ਗਿਆ ਸਾਰਾ ਦਿਨ, ਅਤੇ ਸਿਹਤ ਵੀ ਖਰਾਬ ਹੋ ਗਈ, ਬੰਦਗੀ ਵੀ ਗਈ। ਇਹ ਹੈ ਤਰੀਕਾ ਜ਼ਿੰਦਗੀ ਜਿਉਣ ਦਾ। ਅਤੇ ਪੰਜਵੇਂ ਨੰਬਰ 'ਤੇ ਹੈ ਇੰਟਰਟੇਨਮੈਂਟ, ਮਨ ਪਰਚਾਵਾ, ਇਹਨੂੰ ਪੰਜਵੇਂ 'ਤੇ ਰੱਖੀ। ਕਦੀ ਕਦੀ ਕੋਈ ਖੇਡ ਵੇਖਣ ਚਲਾ ਗਿਆ, ਕਦੀ ਟੀ ਵੀ ਲਾ ਲਿਆ, ਕਦੀ ਕੋਈ ਫਿਲਮ ਵੇਖ ਲਈ, ਕਦੀ ਕੋਈ ਗਾਉਣ ਵਾਲਾ ਵੇਖ ਲਿਆ, ਕਦੀ ਕਦੀ, ਇਹਨੂੰ ਪੰਜਵੇਂ 'ਤੇ ਰੱਖ। ਦੁਖੀ ਬੰਦਾ ਤਾਂ ਹੁੰਦਾ ਹੈ ਜਦੋਂ ਪੰਜਵੇਂ ਨੰਬਰ ਨੂੰ ਪਹਿਲੇ 'ਤੇ ਰੱਖ ਦਿੰਦਾ, ਸਾਰਾ ਦਿਨ ਫਿਲਮਾਂ ਚੱਲਣੀਆਂ, ਸਾਰਾ ਦਿਨ ਨੈੱਟ 'ਤੇ ਚੱਲਣਾ ਹੈ, ਮੋਬਾਈਲ 'ਤੇ ਚੱਲਣਾ ਹੈ, ਬਾਕੀ ਕੰਮ ਬਾਕੀ ਨੰਬਰ ਹੀ ਤਰਤੀਬ ਉਲਟ ਕਰਤੀ, ਤਾਂ ਹੀ ਤਾਂ ਦੁਖੀ ਹੁੰਦਾ। ਫਿਰ ਬੰਦਗੀ ਕਿਹੜੇ ਟਾਈਮ ਕਰੇਗਾ? ਕਦੀ ਵੇਖੋ ਅਸੀਂ ਕਿੰਨਾ ਵਕਤ ਜਿਹੜਾ ਇਸ ਚੀਜ਼ 'ਤੇ ਗੁਜ਼ਾਰ ਦਿੰਦੇ ਹਾਂ। ਮਹਾਂਪੁਰਖਾਂ ਦਾਨਿਆਂ ਸੱਜਣਾਂ ਨੇ ਸਾਨੂੰ ਸਮਝਾਉਣ ਲਈ ਇਹ ਵਿਧਾਂ ਬਣਾਈਆਂ ਨੇ, ਯੁਗਤੀਆਂ ਬਣਾਈਆਂ ਨੇ, ਤਰੀਕਾ ਦੱਸਿਆ ਹੈ। ਇੱਥੇ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਵਿਚਾਰ ਧਾਰਾ ਵਿੱਚ ਇਹੀ ਕਹਿ ਰਹੀ ਹੈ ਨਾ, ਜਪੋ ਤਾਏ ਕੋ ਨਾਮ, ਤੇਰਾ ਨਾਮ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ, ਤੇਰੀ ਸਿਹਤ ਦੇ ਖਿਆਲ ਵਿੱਚ ਪੈ ਜਾਏ, ਖੁਰਾਕ ਖਾਣ ਵਿੱਚ ਵਾਧਾ ਘਾਟਾ ਹੋ ਜਾਏ, ਘਰ ਦਾ ਕੰਮ ਕੋਈ ਰਹਿ ਜਾਏ ਤੇ ਰਹਿ ਜਾਏ, ਲੰਬੜਦਾਰੀ ਨਾ ਕੀਤੀ ਤਾਂ ਵੀ ਕੋਈ ਨਹੀਂ, ਦਿਲ ਪਰਚਾਵਾ ਨਾ ਕੀਤਾ ਤਾਂ ਵੀ ਕੋਈ ਨਹੀਂ, ਬੰਦਗੀ 'ਚ ਨਹੀਂ ਨਾਗਾ ਪੈਣਾ ਚਾਹੀਦਾ। ਜਿਹੜਾ ਇਸ ਢੰਗ ਨਾਲ ਤੁਰ ਪੈਂਦਾ ਹੈ ਉਹ ਸਫਲ ਹੋਏਗਾ। ਗੁਰੂ ਸਾਨੂੰ ਸੁਚੇਤ ਕਰਦੇ ਨੇ ਸਫਲਿਆ ਕਰਨ ਦਾ ਯਤਨ ਦਾ ਹੱਥ ਨੇ, ਕਹਿਣ ਲੱਗੇ ਜਗੋ ਤਾਏ ਕੋ ਨਾਮਾ ਅਵਰ ਨਰਾ ਫਲ ਕਾਮਾ, ਬਾਕੀ ਸਾਰੇ ਕੰਮ ਜਿਹੜੇ ਅੰਨੇ ਫਲ ਨੇ, ਕਿਸੇ ਕੰਮ ਨਹੀਂ। ਹੁਣ ਸਤਿਗੁਰ ਸੱਚੇ ਪਾਤਸ਼ਾਹ ਦੋ ਮਿਸਾਲਾਂ ਇਸ ਸ਼ਬਦ ਵਿੱਚ ਦਿੰਦੇ, ਦੋ ਯੁਗਤੀਆਂ ਦੱਸਦੇ ਨਾਮ ਕਿਵੇਂ ਜਪਣਾ।
ਉਹ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕਹੋ ਜਾਵੋ। ਹੁਣ ਆਮ ਸਵਾਣੀਆਂ ਸਿਆਣੀਆਂ ਬੀਬੀਆਂ ਜਾਣਦੀਆਂ ਨੇ ਕਿ ਦੁੱਧ ਪਾਉਣ ਲਈ ਭਾਂਡਾ ਬਹੁਤ ਸਾਫ਼ ਚਾਹੀਦਾ ਹੈ, ਬੜੀ ਛੇਤੀ ਫੁੱਟ ਜਾਂਦਾ ਹੈ, ਬੜੀ ਛੇਤੀ ਖਰਾਬ ਹੋ ਜਾਂਦਾ ਹੈ। ਅਤੇ ਦਾਨੀਆਂ ਬੀਬੀਆਂ ਆ, ਹੁਣ ਤਾਂ ਯੁੱਗ ਬਦਲ ਗਿਆ, ਹੁਣ ਤਾਂ ਫਰਿੱਜਾਂ ਫਰਿੱਜਾਂ ਆ ਗਈਆਂ, ਬੜਾ ਕੁਛ ਆ ਗਿਆ, ਦੁੱਧ ਵਾਲੇ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਣਾ, ਧੋਣਾ, ਉਹਨੂੰ ਧੁੱਪ ਲਵਾਉਣੀ, ਰੋਜ਼ਾਨਾ ਦਾ ਕੰਮ ਸੀ, ਧੁੱਪ ਲਵਾਉਣੀ, ਉਹਨੂੰ ਧੂਫ ਅਗਰਬੱਤੀ ਦੇਣੀ ਤਾਂ ਕਿ ਖੁਸ਼ਬੂ ਉਹਦੇ ਵਿੱਚ ਜਿਹੜੇ ਬਦਬੂ ਖਤਮ ਹੋ ਜਾਏ। ਕਹਿਣ ਲੱਗੇ ਇਸ ਤਰ੍ਹਾਂ ਭਾਂਡੇ ਨੂੰ ਮਾਂਜ ਕੇ ਧੋ ਕੇ ਧੁੱਪੇ ਰੱਖ ਕੇ ਸਹਿਜ ਨਾਲ ਬੈਸ ਬੈਸ ਦਾ ਮਤਲਬ ਬੈਠਣਾ, ਮਤਲਬ ਉਡੀਕ ਵੀ ਕਰਨੀ ਅਤੇ ਚੰਗੀ ਤਰ੍ਹਾਂ ਸੁੱਕ ਜਾਏ, ਉਸ ਨੂੰ ਚੰਗੀ ਤਰ੍ਹਾਂ ਧੋ ਕੇ ਮਾਂਜ ਕੇ ਸੁਕਾ ਕੇ ਅਗਰਬੱਤੀ ਦੇ ਕੇ ਤੋ ਦੁੱਧ ਦੇ ਕਹੋ ਜਾਵੋ, ਤਾਂ ਦੁੱਧ ਲੈਣ ਜਾਓ, ਉਹਦੇ ਵਿੱਚ ਦੁੱਧ ਪਵਾਉਣਾ ਹੈ ਤਾਂ ਬਚੇਗਾ। ਫਿਰ ਉਹਦਾ ਟੈਂਪਰੇਚਰ ਖਿਆਲ ਰੱਖਣਾ ਪੈਣਾ ਵੀ ਠੰਡੇ ਥਾਂ ਰੱਖਣਾ ਹੈ, ਗਰਮੀ ਅਤੇ ਕਿਸ ਕਿੱਥੇ ਕਿਵੇਂ ਕਿਵੇਂ ਬਚਾਉਣਾ ਉਸਨੂੰ। ਇਹ ਸਾਨੂੰ ਮਿਸਾਲ ਦਿੱਤੀ ਹੈ। ਅੱਗੇ ਮੇਰੇ ਮਾਲਕ ਇਸ ਨੂੰ ਅਗਾਂਹ ਤੋੜਦੇ ਨੇ, ਦੂਧ ਕਰਮ ਪੁੰਨ ਸੁਰਤ ਸਮਾਇਣ ਹੋਏ ਨਰਾਸ ਜਮਾਫ, ਕਹਿੰਦੇ ਸੀ ਕਿਸੇ ਤਰ੍ਹਾਂ ਆਪਣੇ ਕਰਮਾਂ ਨੂੰ ਦੁੱਧ ਸਮਝ ਲਓ। ਕਰਮ ਜਿਹੜੇ ਅਸੀਂ ਕਰਦੇ ਹਾਂ, ਕਰਮ ਲੇਖੇ ਨਹੀਂ ਬਲਕਿ ਜਿਹੜੇ ਕਰਮ ਕਰਦੇ ਹਾਂ, ਜੋ ਕੰਮ ਕਰਦੇ ਹਾਂ, ਉਹਨੂੰ ਦੁੱਧ ਸਮਝ ਲਓ ਅਤੇ ਉਹਨੂੰ ਸੰਭਾਲਣ ਲਈ ਸੁਰਤ ਸਮਾਇਣ, ਸੁਰਤ ਦੀ ਜਾਗ ਲਾਉਣੀ ਉਹਨਾਂ ਨੂੰ। ਕਿਉਂ ਕਹਿ ਲਈਏ, ਜਿਹੜਾ ਵੀ ਕੰਮ ਕਰਨਾ ਇੰਨੇ ਧਿਆਨ ਨਾਲ ਕਰਨਾ ਹੈ, ਅਤੀ ਜ਼ਰੂਰੀ ਹੈ। ਦੁੱਧ ਜਮਾਉਣ ਲਈ, ਦਹੀਂ ਜਮਾਉਣ ਲਈ ਉਹਦੇ ਵਿੱਚੋਂ ਮੱਖਣ ਕੱਢਣਾ ਹੈ, ਮੱਖਣ ਤੋਂ ਘਿਓ ਬਣਨਾ ਹੈ, ਪਰਿਵਾਰ ਚੱਲਦਾ ਹੀ ਨਹੀਂ ਦੁੱਧ ਬਿਨਾਂ ਕਿਵੇਂ ਚੱਲੇਗਾ। ਕਿੰਨੇ ਪਦਾਰਥਾਂ ਵਿੱਚ ਸਾਡਾ ਪੰਜਾਬੀ ਲੋਕਾਂ ਦਾ ਵਾਹ ਹੀ ਜ਼ਿਆਦਾ ਪੈਂਦਾ। ਹੋਏ ਨਰਾਸ ਜਮਾਓ, ਇਸ ਢੰਗ ਨਾਲ ਫਿਰ ਨਰਾਸ ਹੋ ਕੇ ਜਮਾਓ। ਸਿਆਣੀਆਂ ਬੀਬੀਆਂ ਨਾ ਅੱਗੇ ਪੇਂਡੂ ਮਾਹੌਲ ਸੀ, ਸਰਾਣੇ ਦੁੱਧ ਜਮਾਉਂਦੀਆਂ ਸਨ, ਗਰਮੀਆਂ 'ਚ ਬਾਹਰ ਮੰਜੇ ਡਿੱਠੇ ਹੋਣੇ ਵਿਹੜੇ 'ਚ, ਕੜਵੰਜੀ ਰੱਖ ਲੈਣੀ ਸਰਾਣੇ, ਉਹਦੇ ਵਿੱਚ ਰੱਖ ਦੇਣੀ ਚਾਟੀ, ਉਹਦਾ ਦੁੱਧ ਨਿੱਘਾ ਵੇਖਣਾ ਕਿ ਠੰਡਾ ਕਿ ਤੱਤਾ, ਉਹਦਾ ਟੈਂਪਰੇਚਰ ਸਹੀ ਕਰਨਾ ਪਹਿਲਾਂ ਜਿੱਥੇ ਜੰਮ ਜਾਏ, ਨਾ ਠੰਡੇ ਨੇ ਜੰਮਣਾ ਹੁੰਦਾ ਹੈ ਅਤੇ ਨਾ ਉਹਨੇ ਬਹੁਤ ਗਰਮ ਨੇ ਜੰਮਣਾ ਹੁੰਦਾ ਹੈ, ਉਹ ਸਵਾਦ ਨਹੀਂ। ਲੱਸੀ ਕਿੰਨੀ ਖੱਟੀ ਚਾਹੀਦੀ ਹੈ, ਕਿੰਨੀ ਮਿੱਠੀ, ਇਹ ਸਿਆਣੀ ਬੀਬੀ ਦੇ ਹੱਥ ਹੁੰਦਾ। ਅਤੇ ਸਰਾਣੇ ਆਪਣੇ ਰੱਖ ਲੈਣਾ ਤਾਂ ਕਿ ਬਿੱਲੇ ਕੁੱਤੇ ਤੋਂ ਬਚਿਆ ਰਹੇ। ਬੜੀ ਸਵਾਲ ਮੰਗਦੀ ਹੈ, ਕਿਸੇ ਦਿਨ ਘਰੇ ਲਾਗਣ ਆਈ, ਕਹਿਣ ਲੱਗੀ ਵੀ ਸਰਦਾਰਨੀ ਦੁੱਧ ਕਿੱਦਾਂ ਜਮਾਉਂਦੀਆਂ, ਵਿਚਾਰੇ ਗਰੀਬ ਦੇ ਦੁੱਧ ਕਿੱਥੇ ਤਾਂ ਮੰਗ ਮੁੰਗ ਕੇ ਜਿਆਦਾ ਕਰਦੇ। ਉਹ ਕਹਿੰਦੇ ਇੱਦਾਂ ਕਰਕੇ ਜਮਾਈਦਾ। ਉਹਨੇ ਚਲੋ ਸੁਣ ਲਿਆ, ਜਾ ਕੇ ਆਪਣੇ ਘਰ ਵੀ ਦੁੱਧ ਰੱਖ ਕੇ ਜਮਾ ਲਿਆ, ਜਮਾਉਣ ਲੱਗੀ, ਇੱਦਾਂ ਵਲੇਟਿਆ, ਨਾ ਟੈਂਪਰੇਚਰ ਵੇਖਿਆ, ਜਰਾ ਕੁ ਬਾਅਦ ਉੱਠੇ ਤੇ ਉੱਠ ਕੇ ਵੇਖੇ ਵੀ ਜੰਮਿਆ ਕਿ ਨਹੀਂ ਜੰਮੇ, ਫਿਰ ਘੰਟੇ ਕੁ ਉੱਠੇ ਤੇ ਉੱਠ ਕੇ ਵੇਖਿਆ ਜੇ ਜੰਮਿਆ ਕਿ ਨਹੀਂ ਜੰਮਿਆ, ਵਿਚਾਰੇ ਨੇ ਕਦੀ ਜਮਾਇਆ ਨਹੀਂ ਸੀ, ਫਿਰ ਘੜੀ ਕਿਉਂ ਵੇਖੇ ਜੰਮਿਆ ਕਿ ਨਹੀਂ ਜੰਮਿਆ, ਥੋੜ੍ਹਾ ਥੋੜ੍ਹਾ ਕਰਕੇ ਖਾਂਦੀ ਗਈ ਪੀਂਦੀ ਗਈ, ਨਾ ਉਹਦਾ ਟੈਂਪਰੇਚਰ ਬਣਤਾ, ਨਾ ਉਹਨੂੰ ਜੰਮਣ ਦਿੱਤਾ, ਅਤੇ ਸਵੇਰੇ ਅਣ ਕੇ ਨਹੀਂ ਧੰਨ ਜੇ ਜਵਾਨਣਾ ਜੇ ਸਰਾਣੇ ਦਿਓ ਦੁੱਧ ਜਮਾਉਂਦੀਆਂ ਨੇ ਤਗੜੀਆਂ, ਭਾਈ ਤੁਸੀਂ ਤੁਹਾਡੇ ਸਰਾਣੇ ਦੁੱਧ ਜੰਮਦਾ, ਅਤੇ ਉੱਠ ਕੇ ਵੇਹਦੀਆਂ ਨਹੀਂ, ਸਵੇਰੇ ਵੇਹਦੀਆਂ। ਬੜਾ ਮਤਲਬ ਇਹ ਕਹਿਣ ਤੋਂ ਭਾਵ ਹੈ ਬਰੀਕੀ ਮੰਗਦਾ ਦੁੱਧ, ਕਿਉਂਕਿ ਘਿਓ ਕੱਢਣਾ ਤੁਸੀਂ ਤੱਤ ਕੱਢਣਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਰੂਪੀ ਕਰਮਾਂ ਦੇ ਵਿੱਚੋਂ ਤੱਤ ਨਿਕਲਣਾ ਹੈ, ਅਤੇ ਉਹ ਨਿਕਲਣਾ ਹੈ ਸ਼ੁਭ ਕਰਮਾਂ ਦੇ ਵਿੱਚੋਂ, ਨਾਮ ਦਾ, ਸਿਮਰਨ ਦਾ, ਬੰਦਗੀ ਦਾ। ਇਸ ਲਈ ਬੜੀ ਸੱਜੇ ਨਾਲ ਸੁਚੇਤ ਹੋ ਕਰਕੇ ਅਤੇ ਇਸ ਨੂੰ ਜਮਾਉਣਾ ਪੈਂਦਾ ਹੈ, ਕਰਮ ਆਪਣੇ ਵੇਖਣੇ ਪੈਂਦੇ ਨੇ ਕਿਹੋ ਜਿਹੇ ਨੇ, ਅਤੇ ਸੁਰਤ ਦੀ ਜਾਗ ਲਾਉਣੀ ਇਸ ਨੂੰ। ਇਸ ਢੰਗ ਨਾਲ ਜਮਾਓਗੇ ਵੀ ਇਹ ਮਨ ਈਟੀ ਹਾਤ ਕਰੋ, ਇਸ ਢੰਗ ਨਾਲ ਤੁਸੀਂ ਸਵੇਰੇ ਰਿੜਕਣਾ ਪਾਓਗੇ ਨਾ, ਰਿੜਕਣਾ ਪਾਉਣ ਲਈ ਵੀ ਕਈ ਕੁਛ ਚਾਹੀਦੇ, ਹੁਣ ਤਾਂ ਹੋਰ ਹੀ ਹਾਲਾਤ ਹੋ ਗਏ, ਨਾ ਕਾੜਨੀ ਚ ਕਾੜੀਏ, ਨਾ ਉਸ ਢੰਗ ਨਾਲ ਜਵਾਈਏ,
ਉਹਦੇ ਜੰਮਿਆ ਜਮਾਇਆ ਵੀ ਦਹੀਂ ਮਿਲ ਜਾਂਦਾ, ਮੱਖਣ ਵੀ ਮਿਲ ਜਾਂਦਾ, ਘਿਓ ਵੀ ਮਿਲ ਜਾਂਦਾ, ਕੌਣ ਖੇਚਲ ਕਰੇ? ਨਾ ਮਧਾਣੀ ਰਿਹਾ ਕਿ ਨਾ ਨੇਤਰਾ ਰਹਿ ਗਿਆ। ਅੱਜ ਦੇ ਬੱਚਿਆਂ ਨੂੰ ਇਹ ਮਸਾਲਾਂ ਬੜੀਆਂ ਪੁਰਾਣੀਆਂ ਲੱਗਣਗੀਆਂ, ਇਹ ਕੀ ਕਹੀ ਜਾਂਦੀ, ਇਹ ਕਿੱਦਾਂ ਦੁੱਧ ਰਿੜਕਦੇ ਸਨ? ਤੇ ਦੁੱਧ ਨੂੰ ਪਾਉਣ ਲਈ ਕਹਿਣ ਲੱਗੇ ਜਿਵੇਂ ਨੇਤਰੇ ਨੂੰ ਉਹ ਗੁੱਲੀਆਂ ਲੱਗੀਆਂ ਹੁੰਦੀਆਂ ਉਂਗਲਾਂ 'ਚ ਫਸਾ ਕੇ ਤੇ ਰਿੜਕਣ ਦੇ ਲਈ, ਇਸ ਢੰਗ ਨਾਲ ਆਪਣੇ ਮਨ ਨੂੰ ਘੁੱਟ ਕੇ ਫੜ ਲਓ, ਜਿਵੇਂ ਈਟ ਨੂੰ ਫੜਦਾ, ਗੱਟੀਆਂ ਫੜੀਆਂ ਨੇਤਰੇ ਦੀਆਂ, ਤੇ ਨੇਤਰਾ ਬਣਾ ਲਓ ਕਿ ਨੀਂਦ ਨਾ ਆਵੇ, ਜਾਗਦੇ ਰਹੋ, ਸੁਰਤ ਕਰਕੇ ਨਿਰੰਕਾਰ ਦੇ ਨਾਮ ਨਾਲ ਤੁਹਾਡੀ ਬਿਰਤੀ ਜੁੜੀ ਰਹੇ। ਇਹ ਮਨ ਈਟੀ ਹਾਥ ਕਰੋ, ਫੁੱਲ ਨੇਤਰੋਂ ਨੀਂਦ ਨਾ ਆਵੇ। ਤੇ ਇਹਦੇ ਨਾਲ ਨਾਲ ਰਸਨਾ ਨਾਮ ਜਪੋ ਤਬ ਮਤੀਏ, ਆਪਣੀ ਰਸਨਾ ਤੋਂ ਨਿਰੰਕਾਰ ਦੇ ਨਾਮ ਦਾ ਜਪਣ ਕਰਨਾ, ਇਸ ਢੰਗ ਨਾਲ ਰਿੜਕਣਾ ਹੈ ਇਸ ਦੁੱਧ ਨੂੰ, ਆਪਣੇ ਕਰਮਾਂ ਰੂਪੀ ਦੁੱਧ ਨੂੰ ਰਿੜਕਣਾ, ਜਿਹੜਾ ਜਮਾ ਲਿਆ ਸੁਰਤ ਲਾ ਕਰਕੇ। ਰਸਨਾ ਨਾਮ ਜਪਿਓ ਤਬ ਮਥੀਏ, ਇਨ ਵਿਦੇ ਅੰਮ੍ਰਿਤ ਪਾਓ। ਇਸ ਢੰਗ ਨਾਲ ਜੋ ਪ੍ਰਾਪਤੀ ਹੁੰਦੀ, ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਇਸ ਢੰਗ ਨਾਲ, ਯੁਕਤੀ ਦੇ ਨਾਲ। ਦੂਸਰੀ ਮਿਸਾਲ ਉਹਨਾਂ ਦਿੱਤੀ ਹੈ, ਮਨ ਸੰਪੜ ਜਿਤ ਸਤਸਰ ਨਾਵਣ ਪਾਵਨ ਪਾਤੀ ਤਿਪਤ ਕਰੇ। ਪੰਡਿਤ ਲੋਕ ਦੇਵਤੇ ਦੀ ਮੂਰਤੀ ਨੂੰ ਜਿਸ ਭਾਂਡੇ ਵਿੱਚ, ਜਿਸ ਬਕਸੇ ਵਿੱਚ ਰੱਖਦੇ ਨੇ, ਉਹਨੂੰ ਸੰਪਟ ਕਿਹਾ ਜਾਂਦਾ। ਕਹਿੰਦੇ ਆਪਣੇ ਮਨ ਨੂੰ ਸੰਪਟ ਬਣਾ ਲਓ, ਨਿਰੰਕਾਰ ਦੇ ਨਾਮ ਨੂੰ ਉਹਦੇ 'ਚ ਟਿਕਾ ਲਓ, ਜਿੱਥੇ ਉਹ ਮੂਰਤੀ ਨੂੰ ਟਿਕਾਉਂਦਾ। ਅਤੇ ਮੂਰਤੀ ਨੂੰ ਉਹ ਫੁੱਲ ਪੱਤੀਆਂ ਆਪਣੇ ਤੋਂ ਸ਼ਰਧਾ ਦੇ ਤੌਰ 'ਤੇ ਭੇਟ ਕਰਦਾ, ਇਸੇ ਤਰ੍ਹਾਂ ਉਹਨੂੰ ਨਵਾਉਂਦਾ ਹੈ। ਕਹਿਣ ਲੱਗੇ ਤੁਸੀਂ ਆਪਣੇ ਮਨ ਨੂੰ, ਮਨ ਵਿੱਚ ਨਿਰੰਕਾਰ ਦੇ ਨਾਮ ਨੂੰ ਟਿਕਾਉਣਾ, ਸਤਸੰਗ ਸਤਸੰਗਤ ਵਿੱਚ ਜਾ ਕਰਕੇ ਇਸ਼ਨਾਨ ਕਰਨਾ, ਟੁੱਬੀ ਲਾਉਣੀ, ਸਤਸੰਗਤ ਕਰਨੀ ਹੈ, ਪ੍ਰੇਮ ਦੇ ਨਾਲ ਉਸਦੇ ਅੱਗੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਨੇ, ਇਸ ਢੰਗ ਨਾਲ ਉਸ ਦੇਵਤੇ ਨੂੰ ਤ੍ਰਿਪਤ ਕਰਨਾ, ਆਪਣੇ ਨਾਮ ਨੂੰ ਪੂਜਾ ਪ੍ਰਾਣ ਸੇਵਕ ਜੇ ਸੇਵ। ਇਸ ਢੰਗ ਨਾਲ ਜੇ ਪ੍ਰਾਣਾਂ ਤੋਂ ਨਿਰੰਕਾਰ ਦੀ ਸੇਵਕ ਸੇਵਾ ਕਰੇ, ਇਨ ਵਿਦ ਸਾਹਿਬ ਰਵਤ ਰਵੇ, ਦਿਨ ਰਾਤ ਨਿਰੰਕਾਰ ਦੇ ਨਾਮ ਨੂੰ ਆਪਣੇ ਮਨ 'ਚ ਰਿੜਕਦਾ ਰਵੇ, ਸਿਮਰਦਾ ਰਵੇ, ਇਸ ਢੰਗ ਨਾਲ ਪ੍ਰਾਪਤੀ ਹੋ ਜਾਂਦੀ ਹੈ ਅੰਮ੍ਰਿਤ ਦੀ, ਤਤ ਦੀ। ਜਪੋ ਤਾਂ ਇੱਕੋ ਨਾਮਾ ਅਵਰ ਰਾਫਲ ਕਾਮਾ, ਜਿਹਨੂੰ ਕਿਹਾ ਗਿਆ ਕਹਿਣ ਦੇ ਕਹੇ ਕਹਿ ਕਹਿ ਜਾਵੇਂ ਤੁਮਸਾ ਰਿਹਾ ਵਰਨਾ ਕੋਈ। ਬੜਾ ਕੁਝ ਕਹਿਣ ਕਹਾਉਣ ਵਾਲੇ, ਪਰ ਨਿਰੰਕਾਰ ਦੇ ਨਾਮ ਵਰਗਾ ਕੋਈ ਨਹੀਂ, ਪ੍ਰਭੂ ਵਰਗਾ ਕੋਈ ਨਹੀਂ, ਭਗਤਹੀਣ ਨਾਨਕ ਜਨ ਜਨ ਪੈ, ਹੌਸਲਾ ਹੀ ਸੱਚਾ ਸੋਈ। ਕਹਿਣ ਲੱਗੇ ਭਗਤਹੀਣ ਜਿਹੜੇ ਭਗਤੀ ਤੋਂ ਬਗੈਰ ਨੇ, ਉਹ ਜੇ ਨਿਰੰਕਾਰ ਦੇ ਨਾਮ ਨਾਲ ਜੁੜ ਜਾਣ ਜਾਂ ਸਿਮਰਨ ਲੱਗ ਜਾਣ, ਉਹਨੂੰ ਸਲਾਹੁਣ ਲੱਗ ਜਾਣ, ਇਸ ਢੰਗ ਨਾਲ ਮਨ ਬਿਰਤੀਆਂ ਇਕਾਗਰ ਕਰਕੇ, ਅਤੇ ਉਹਨਾਂ ਜੀਵਨ ਵੀ ਅੰਮ੍ਰਿਤਮਈ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ, ਸੰਸਾਰ ਦੀਆਂ ਮਿਸਾਲਾਂ ਦੇ ਕਰਕੇ ਸ਼ਹਿਨਸ਼ਾਹ ਜੀ ਸਾਨੂੰ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਕੇ ਅੰਮ੍ਰਿਤਮਈ ਨਾਮ ਦੀ ਪ੍ਰਾਪਤੀ, ਜਿਹੜਾ ਰਿਜ਼ਲਟ, ਉਸ ਤੱਕ ਪਹੁੰਚਾਉਣ ਦਾ ਯਤਨ ਕਰਦੇ ਨੇ। ਗੁਰੂ ਕਿਰਪਾ ਕਰੇ, ਸਾਡੀ ਹਾਜ਼ਰੀ ਲੇਖੇ ਲੱਗ ਜਾਏ, ਗੁਰੂ ਕੇ ਅੱਜ ਦੇ ਪਾਵਨ ਹੁਕਮਨਾਮੇ ਤੋਂ ਸਾਨੂੰ ਸਿਹਤ ਅਤੇ ਪ੍ਰੇਰਨਾ ਮਿਲੇ, ਤਾਂ ਕਿ ਆਪਣੇ ਆਪ ਨੂੰ ਮਥਣਾ, ਆਪਣੇ ਆਪ ਨੂੰ ਰਿੜਕਣਾ ਸ਼ੁਰੂ ਕਰੀਏ, ਅਤੇ ਉਸ ਤਪ ਦੀ ਪ੍ਰਾਪਤੀ ਕਰੀਏ। ਅਰਦਾਸ ਬੇਨਤੀ ਕਰੀ, ਗੁਰੂ ਅੱਗੇ ਸੱਚੇ ਪਾਤਸ਼ਾਹ ਵਿਸਰਨਾ

ਗੱਲਾਂ ਚੁੱਕਾਂ ਨੇ ਕਿਵਾਂ ਸਭ ਦੀ ਹਾਜ਼ਰੀ ਲਿਖ ਕੇ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗਾਵੋ ਹਰੀ ਕੇਰਾ ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ। ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾਗਰਾਤ ਸਵਾਮੀ ਸੋ ਕਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬ ਆਕਿਆ ਨਾਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜੇ ਦੀਆਂ ਵਡਿਆਈਆਂ, ਕਹੇ ਨਾਂਗ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸਬਦ ਵਾਜੇ ਕਲਾ ਜਿਤ ਕਰਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋ ਵਾਦਿਤ ਕਰ ਆਨੰਦ ਵਾਜੇ, ਅਨੰਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਹ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਵਤੀ ਪਾਸ਼ੇ ਦੱਸੂਗੀ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨ ਉਹਨਾਂ ਧਿਆ ਰਹਿਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਹੱਥ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਾਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇ ਕੇ ਡੇਢ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰ ਨਾ ਚੜਾਏ ਗਏ ਗੁਰਦੁਆਰੇ ਸਿਆ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਾਹ ਸਾਹ ਸੰਭਾ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਚਿਤ ਆਵਣ ਕਾਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਰ ਚਰਿਆਇਤ ਦੇਖ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਮੂੰਗੇ ਜੁਗ ਜੁਗਾ ਟਲ ਧਰਮ ਕਹਿ ਜਾਏਗਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਤ ਉੱਚੀ ਮਤ ਪੱਟ ਕੇ ਰੱਖ ਕੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥੇ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਨੇ ਦਰਸ਼ਨਦਾਰ ਸੇਵਾ ਸੰਭਾਲਦਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਲਿਓ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਉਤਾਰ ਲਿਆ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਦੇ ਕਿੰਠਾ ਉਤਾਰ ਲਿਓ ਬੇਹਦ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘ ਰਾਜ ਦੇ ਚੰਨ ਜਾਸਾ ਕੀ ਵਾਰ ਦੇਖੀ ਕਿਤੇ ਨੇ ਬਦਮਾਨ ਵੀਰਾਂ ਨੇ ਅੱਜ ਦੇ ਹੁਕਮਨਾਮ ਦੀ ਕਥਾ ਪਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਪਿੱਤਰ ਬਾਣੀ ਚਾਣੀ ਬਾਰੇ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਣਾ ਚੁੱਟ ਸਵਾਰੀਆਂ ਪ੍ਰਵਾਨ ਕਰਨ ਆਪ ਦੇ ਜਾਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਗੱਲ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾਂ ਸੇਵਾ ਦੀ ਭਾਵਨਾ ਬਖਸ਼ਣ ਕਿਰਪਾਲਤਾ ਕਰੋ ਸਦਾ ਸੇਵਾ ਦੀ ਭਾਵਨਾ ਬਖਸ਼ਿਸ਼ ਕਰੋ ਜੀ ਗੁਰੂ ਗਰੀਬ ਨਿਵਾਜ ਅੰਮ੍ਰਿਤ ਪੇ ਤੇ ਲੈ ਕੇ ਦਰਤੇ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਾਗਤਾਂ ਦਾ ਦਰ ਤੇ ਗੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਦਤਾਰ ਜੀ ਖਾਸ ਸਭਾ ਨੂੰ ਸੇਖ ਕੌਮ ਨੂੰ ਏਕ ਦਾ ਸੁਆਗ ਪਿਆਜ ਬਖਸ਼ਿਸ਼ ਕਰਕੇ ਸਤ ਨੂੰ ਦਾਲ ਬਖਸ਼ੋ ਚਾਨਾਂ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਦੁਆਨ ਫਰਦੇ ਬਖਰ ਪਾਲਤਾ ਕਰੋ ਜੀ ਗਰੀਬੀ ਨੂੰ ਆਜ ਕਿਰਪਾ ਕਰੋ ਦਤਾਰ ਜੀ ਕਿਰਪਾ ਜੀ ਸੱਚੇ ਪਾਤਸ਼ਾਹ ਜੀ ਦਤਾ ਦੂਰ ਦੁਰਾਲੇ ਕਾਲ ਬੈਠੇ ਲਾਈ ਖਰਾ ਕੀਤੀ ਸਰਵਣ ਕਰ ਰਹੀ ਹਾਂ ਸਾਰੇ ਸੰਗਤਾਂ ਦੀ ਹਾਜ਼ਰੀ ਪਾ ਕਰੋ ਘੜੀਆਂ ਦੇਖੇ ਲਾਓ ਤਾਰਾ ਵੀ ਕਿਰਪਾ ਜੀ ਸੰਗਤਾਂ ਉਦੋਂ ਬਖਸ਼ੇ ਨੇ ਸੰਗਤਾਂ ਆਪਦੇ ਚੰਨ ਧੰਨਵਾਦ ਕਰ ਰਹੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਨਿਗਾ ਸਿੰਘਾਂ ਸਾਰ ਸੰਗਤਾਂ ਮਾਇਆ ਭੇਟਾ ਕਰ ਚੰਨ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਭ ਕਰੋ ਕਰ ਵੱਧ ਦਤਾ ਸਾਰ ਸੰਗਤਾਂ ਦੀਆਂ ਸ਼ੁਭਕਾਮਨਾ ਸਭਾ ਪੂਰੀਆਂ ਕਰੋ ਜੀ ਮੇਰਾ ਕਰਿਆ ਹੋ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਕੋ ਨਾਮੇ ਬਖਸ਼ਿਆ ਬਰਨ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਲ ਸਵਾਰ ਕੀਤੇ ਨਜ਼ਰਵਾਦ ਬਣਾਓ ਸ਼ੁੱਧ ਅਤੇ ਪਿੱਤ ਸੇਵਾ ਲਿਆਉਣ ਦੀ ਕਵਾਦੇ ਸਰਕਾਰ ਸਹੀ ਪਿਆਰੇ ਮੇਰੇ ਜਿਹੜੇ ਬਿਲਾਲ ਦਾ ਨਾਮ ਜਿਤਾਵਾ ਨਾਨਕ ਨਾਮੀ ਕਰਾ ਤੇਰੇ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੁੱਛਿਆ ਖੋਜ ਸ਼ਬਦ ਮਹਿਲੀ।

0: ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੂ ਹਮਰੀ ਰਚਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼ ਬੋਲੇ ਸੁਨਿਹਾਲ ਸਤਿ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ।

0: दूध कर्म फो न सुरत समायण होए निरास जमावह। वाहिगुरु जी का खालसा
1: वाहिगुरु जी की फतेह। ਔਰ ਸਤਿਕਾਰ ਜੋ ਸਾਹਿਬ ਸਿੰਘ ਜੀ ਮਾਰੇ ਕਿਰਪਾ ਕੀਤੀ ਆਪ ਸੰਗਤ ਅੰਮ੍ਰਿਤ ਹੋਏ ਲੱਗੇ ਮਾਰੇ ਨਿੱਘੀ ਵਧਣਾ ਦਾ ਮਾਂ ਦਿਆਂ ਪੁੱਤਰ ਗੁਰਬਾਣੀ ਆਸਾ ਕਿ ਵਾਰ ਇਸਨੂੰ ਪੂਰੀ ਕੀਤੇ ਸਰਵ ਕੀਤੇ ਨੇ ਪਰੰਤੂ ਅੱਜ ਹੁਕਮਾਂ ਦੀ ਕਥਾ ਵਿਚਾਰ ਦੁਆਰੇ ਸਰਵ ਕੀਤੀ ਹੈ। ਅਰਦਾਸ ਵਿਧਾਰੀਆਂ ਭਰੀਆਂ ਮਾਰੇ ਬਖਸ਼ੇ ਪਿੱਤਰ ਗੁਰੂ ਨੇ ਸਰਵ ਕੀਤੇ ਹਨ। ਸਤਿ ਸ੍ਰੀ ਅੱਜ ਪਾਸਵਾ ਗੁਰੂ ਸਾਹਿਬ ਨੇ ਆਪ ਕਰਮ ਖਾਤਾ ਬਖਸ਼ੇ ਕੀਤਾ ਹੈ। ਔਰ ਸਤਸੰਗ ਜੀ ਆਪ ਸੰਗਤਾਂ ਦੇ ਚਰਨਾਂ 'ਚ ਬਾਰ ਬਾਰ ਬੇਨਤੀ ਕਿ ਜ਼ਰੂਰ ਗੁਰਘਰ ਆਇਆ ਕਰੋ, ਹਰ ਰੋਜ਼ ਆਓ, ਜ਼ਰੂਰ ਆਓ, ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਮਾਰੇ ਨਿੱਘੀ ਕੁਝ ਬੈਠੇ ਕਥਾ ਕੀ ਦੇ ਬਾਅਦ ਸਰਵ ਕਰ ਸਕਦੇ ਹੋ। ਸਤਿ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਰੋਜ਼ ਜਿਹੜੀ ਸਹਿਜ ਪਾਠ ਹੋ ਰਹੇ ਨੇ, ਭਾਈ ਸਾਹਿਬ ਠੀਕ 10 ਵਜੇ ਤੱਕ ਜਿਹੜੇ ਸਹਿਜ ਪਾਠ ਸਰਵ ਕਰਾਉਣਗੇ। ਔਰ ਜ਼ਰੂਰ ਸਰਵ ਕਰਿਆ ਕਰੋ। ਜੋ ਸੰਗਤਾਂ ਘਰਾਂ 'ਚ ਬੈਠ ਕੇ ਸਰਵ ਕਰ ਰਹੀਆਂ ਨੇ, ਨਾਲ ਪਾਠ ਕਰ ਰਹੇ ਹੋ, ਨਾਲ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਨਾਮ ਔਰ ਨੰਬਰ ਭਾਈ ਰਜਿੰਦਰ ਸਿੰਘ ਨਾਲ ਦੇ ਕੇ ਆਪਣਾ ਸਾਰੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰ ਲਓ। ਉਹਨਾਂ ਦਾ ਫੋਨ ਨੰਬਰ ਹੈ 4087124145। ਸਤਿ ਸੰਗਤ ਜੀ, ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਦੇ ਨਾਰਥ ਸਾਊਥ ਵੱਲ ਜੋ ਡਬਲ ਬਿਲਡਿੰਗਾਂ ਬਣਨੀਆਂ ਨੇ ਉਹਨਾਂ ਵਾਸਤੇ ਮੈਂ ਅੱਜ ਬੇਨਤੀ ਲੋੜ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਤੁਸੀਂ ਸਤਿ ਸੰਗਤ ਜੀ ਕਿਰਪਾ ਕਰਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਮਾਰੇ ਕਿਰਪਾ ਹੋਈ ਹੈ, ਦਸਾਉਣ ਸਫਲ ਕੀਤੇ ਨੇ, ਬੇਅੰਤ ਮਾਇਆ ਸੰਗਤਾਂ ਨੇ ਗੁਰੂ ਘਰ ਦਿੱਤੀ ਹੈ, ਉਹਨਾਂ ਸਾਰਿਆਂ ਦੇ ਮਾਰਾ ਚਰਨਾਂ 'ਚ ਜੋ ਮਾਇਆ ਪਹੁੰਚੀ ਹੈ ਬਟ ਪਾਗੀ ਹਨ। ਸੋ ਸਤਿ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਆਪਣਾ ਦਸਾਉਣ ਸਫਲ ਨਹੀਂ ਕੀਤਾ, ਜ਼ਰੂਰ ਮਾਇਆ ਦਿਓ, ਆਪਣਾ ਦਸਾਉਣ ਸਫਲ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 5 ਨੂੰ ਹੈ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਸੀ, ਜਿਨ੍ਹਾਂ ਨੇ ਸਰਹੰਦੀ ਗੇਟ ਨੈਟ ਕਰਕੇ ਨੂੰ ਦੱਸਿਆ ਸੀ ਕਿ ਬਿੰਦੂਆਂ ਨਾਲ ਜ਼ੁਲਮ ਕਿਵੇਂ ਕਰੀਦੇ ਨੇ। ਸੋ ਇਹੋ ਜਿਹੇ ਸੂਰਮੇ ਜੋ ਸਾਡੇ ਇਸ ਖਾਲਸਾ ਪੰਥ ਨੂੰ ਹੁਣ ਤੱਕ ਇੰਨੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ, ਉਹਨਾਂ ਦਾ ਸਾਰਿਆਂ ਵੱਲੋਂ ਧੰਨਵਾਦ। ਅਤੇ ਸਤਿ ਸੰਗਤ ਜੀ 5 ਨੂੰ ਆਪ ਪਹੁੰਚ ਕੇ ਕੱਲ੍ਹ ਨੂੰ ਅਤੇ ਉਹਨਾਂ ਦੇ ਜਨਮ ਦਿਨ ਮਨਾ ਉਹਨਾਂ ਦੀ ਸ਼ਹੀਦੀ ਦਿਨ ਮਨਾਈਏ, ਉਹਨਾਂ ਸ਼ਹੀਦੀ ਦਿਨ ਮਨਾ ਕੇ ਉਹਨਾਂ ਨੂੰ ਸਾਰੇ ਸਿੱਧਾਂ ਦੀਆਂ ਭੇਟ ਕਰੀਏ ਅਤੇ ਉਹਨਾਂ ਦੀਆਂ ਚਲਾਈਆਂ ਹੋਈਆਂ ਜੋ ਮਾਰਗ ਨੇ, ਜੋ ਪੰਥ ਨੇ, ਉਹਨਾਂ 'ਤੇ ਚੱਲਣ ਵਾਸਤੇ ਕੋਸ਼ਿਸ਼ ਕਰੀਏ। ਸਤਿ ਸੰਗਤ ਜੀ ਜੂਨ 28 ਨੂੰ ਹੈ ਡਾਕਟਰ ਅਲੰਕਾਰ ਸਿੰਘ ਜੀ ਯੂਨੀਵਰਸਿਟੀ ਪਟਿਆਲਾ ਵਾਲੇ ਸਾਡੇ ਪਰ ਪਹੁੰਚ ਰਹੇ ਨੇ, ਜੋ ਸ਼ਾਮ ਨੂੰ ਕੀਰਤਨ ਕਰਨਗੇ 11:20 ਤੋਂ ਲੈ ਕੇ। ਸਤਿ ਸੰਗਤ ਜੀ ਸ਼ਾਮ ਨੂੰ ਨਹੀਂ, ਦੁਪਹਿਰ ਨੂੰ 11:20 ਤੋਂ ਲੈ ਕੇ 12:30 ਤੱਕ। ਸੋ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਸਾਡੇ ਪਾਸ ਆ ਰਹੇ ਨੇ 28 ਨੂੰ, ਜਿਨ੍ਹਾਂ ਨੇ ਕੀਰਤਨ ਕਰਨਾ 11:20 ਤੋਂ ਲੈ ਕੇ 12:30 ਤੱਕ। ਸੋ ਸਾਰੇ ਸੰਗਤ ਇਸ ਸਮੇਂ ਜ਼ਰੂਰ ਪਹੁੰਚ ਗਏ, ਆਪ ਸਭ ਯਤਨ ਕਰੋ। ਬਾਕੀ ਸਤਿ ਸੰਗਤ ਜੂਨ 26 ਤੋਂ ਲੈ ਕੇ 28 ਤੱਕ ਵਿਆਹ ਪੁਰਬ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਸ਼੍ਰੀ ਸੰਗਤ ਦੀ ਸੰਗਤਾਂ ਹਮੇਸ਼ਾ ਆਪ ਸੰਗਤਾਂ ਦੇ ਸਾਥ ਨਾਲ ਇਸ ਸਮੇਂ ਨੂੰ ਜ਼ਰੂਰ ਅਵੇਲ ਕਰਦੇ ਨੇ ਅਤੇ ਗੁਰੂ ਸਾਹਿਬਾਂ ਦਾ ਗੁਰਪੁਰਬ ਜੋ ਹੈ ਵਿਆਹ ਪੁਰਬ ਇਸ ਨੂੰ ਮਨਾ ਕੇ ਪੂਜਾ ਖੁਸ਼ੀਆਂ ਪ੍ਰਾਪਤ ਕਰਦੇ ਨੇ। ਰਜਨ ਦਾ ਵਿਆਹ ਪੁਰਬ ਮਨਾਉਣ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ 26, 27, 28 ਨੂੰ ਹਾਜ਼ਰੀਆਂ ਭਰ ਕੇ ਜ਼ਰੂਰ ਪੂਜਾ ਖੁਸ਼ੀਆਂ ਪ੍ਰਾਪਤ ਕਰੋ। ਭਾਈ ਸਾਹਿਬ ਤਿਆਰ ਨੂੰ ਪ੍ਰਾਰੰਭ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸੋ ਪਾਵਨ ਅੰਗ 492 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 492 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੁਜਰੀ ਮਹੱਲਾ ਚੌਥਾ, ਚੌਪਦੇ ਘਰ ਪਹਿਲਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਉ ਬਿਨੋ ਕਰੋਂ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ।

ਰਹਾਉ। ਗੁਰਮੁਖ ਵਡਭਾਗੀ ਵਡਭਾਗੇ, ਜਿਨ ਹਰ ਹਰ ਨਾਮ ਅਧਾਰੇ। ਹਰ ਹਰ ਅੰਮ੍ਰਿਤ ਹਰ ਰਸ ਪਾਵ ਹੈ, ਗੁਰਮਤ ਭਗਤ ਭੰਡਾਰੇ। ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ, ਤੇ ਭਾਗਹੀਨ ਜਮ ਮਾਰੇ। ਸੇ ਕੂਕਰ ਸੂਕਰ ਗਰਦ ਪਵਹਿ ਗਰਭ ਜੋਨੀ,

राम नाम नित त्याही, सब सुख सब गुण सब निदान हर, जित जपे दुख भुख।

ਮਹੱਲਾ ਚੌਥਾ। ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੋਕੋ ਕਰ ਉਪਦੇਸ ਹਰ ਮੀਠ ਲਗਾਵੈ, ਮਨ ਤਨ ਸੀਤਲ ਸਭ ਹਰਿਆ ਹੁਆ।

ਵੈ ਕਵਨ ਚੁਗਾਵੈ ਮਨ ਵਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਗੂਜਰੀ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਧਾਰੀ ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਧਾਰੀ ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਾਓ।

ਜਨ ਨਾਨਕ ਗੁਰਮੁਖ ਤਾਰੀ, ਗੁਜਰੀ ਮਹੱਲਾ ਪੰਜਵਾਂ। ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਖ ਨ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮਹਿ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਵੈਸੇ, ਹਰ ਧਨ ਜਾਗ।

ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤ੍ਰਿਕ ਮੋਲਾ ਗੁਜਰੀ ਮਹੱਲਾ ਪੰਜਵਾ ਮਤਾ ਕਰੈ ਪੱਛਮ ਕਹਿਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਤਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਸਿਆਨਪ ਕਾਹੂ ਕਾ

ਭਜਨ ਤਾ ਮਹਿ ਤ੍ਰਿਸ਼ਨ ਨਾ ਬੂਝੀ ਸਿਮਰਤ ਨਾਮ ਕੋਟ ਜਿਆਰਾ ਬਸਤ ਅਗੋਚਰ ਸੂਝੀ ਫਿਰਤ ਫਿਰਤ ਤੁਮਰੈ ਦੁਆਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾਂ ਪੰਚ ਪਦਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕਹਾਉ। ਇਸ਼ਟ ਮੀਤ ਬੰਦਪ ਸੁਤ ਭਾਈ, ਸੰਗ ਬਣਤਾ ਰਚ ਹੱਸਿਆ, ਜਬ ਅੰਤੀ ਅਵਸਰ ਆਏ ਬਣਿਓ ਹੈ, ਉਨ ਪੇਖਤ ਹੀ ਕਾਲ ਗ੍ਰਸਿਆ।

ਤਿਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਿਵਾਸਾ ਕ੍ਰਿਸ਼ਨਾ ਜਲਨ ਬੁਝਾਈ ਨਾਮ ਨਿਧਾਨ ਸਤਿਗੁਰੂ ਦਿੜਾਇਆ ਬਿਨਸ ਨਾ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪਹਿਰ ਹਰ ਕੇ

ਮਹੱਲਾ ਪੰਜਵਾਂ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨਾ ਆਇਓ ਜਹ ਜੈ ਅਵਸਰ ਆਏ ਬਨਿਉ ਹੈ ਤਹਾ ਤਹਾ ਹਰ ਤਾਇਓ ਪ੍ਰਭ ਕੋ ਭਗਤ ਬਚਲ ਬਿਰਦਾਇਓ ਕਰੇ ਪ੍ਰਤਪਾਲ ਬਾਰ ਕੀ ਨਿਆਈ ਜਨ ਕਉ ਲਾਡ ਲਡਾਇਓ ਰਹਾਉ ਜਪ ਤਪ ਸੰ

ਲੈ ਭੂਰਾ, ਠਾਕੁਰ ਤੁਝ ਬਿਨ ਆਹੀ ਨ ਮੂਰਾ, ਉਹ ਅਨਾਥ ਨਿਰਗੁਣ ਗੁਣ ਨਾਹੀ, ਮੈਂ ਆਯੂ ਤੁਮਰਾ ਧੂਰਾ ਰਹਾਓ, ਬਲ ਬਲ ਬਲ ਬਲ।

ਸੁਖ ਅਣਦ ਸੇਤੀ ਘਰ ਜਾਈਐ, ਜਾਤੇ ਕਾਲ ਨ ਬਿਰਤੀ ਜਾਈਐ, ਆਠ ਪੈਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ ਰਹਾਉ, ਮੋਹਿ ਸਰਨ ਦੀ

ਸਹਿਜ ਰਖਾਈਐ ਗੂਜਰੀ ਮਹੱਲਾ ਪੰਜਵਾਂ ਵਿਸਵੰਪਰ ਜੀਅਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਧਾਰ।

ਮਾਰੂ ਗੁਜਰੀ ਮਹੱਲਾ ਪੰਜਵਾਂ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਉ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੇ ਵਿਆਦ ਸਰਬ ਸੁਖ ਹੋਏ।

ਇੱਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਪਹਿ ਪੂਰਨ ਕਾਮ ਸਾਸ ਸਾਸ ਨ ਬਿਸਰੋ ਕਬਹੂ ਬ੍ਰਹਮ ਪ੍ਰਭ ਸਮਰਥ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਣਤ

ਦ੍ਰਿੜ ਨਾਨਕ ਹਰ ਹਰ ਚਰਨ। ਗੁਜਰੀ ਮਹੱਲਾ ਪੰਜਵਾਂ ਅਹੰਗ ਬੁੱਧ ਬਹੁ ਸਗਨ ਮਾਇਆ ਮਹਾਂਦੀਰ ਗਰੂਗ ਹਰ ਨਾਮ ਔਖਤ ਗੁਰ ਨਾਮ ਦੀਨੂ ਕਰਨ ਕਾਰਨ ਜੋਗ ਮਨ ਤਨ ਬਾਜ

ਗੁਣਗਾਨ ਕੀਰਤਨ ਗੋਬਿੰਦ ਰਮਣ ਕਾਟੀਐ ਜਮਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਵਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋ ਨਿਭਵਨ ਮਿੱਤਰ ਪੁੱਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਸਮੂਹ ਪਰਿਵਾਰਾਂ ਨੂੰ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰ ਨੂੰ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ।

ਦੀ ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸੁਭਾਇਮਾਨ ਸਤਿਗੁਰੂ ਦੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੰਗ ਸੰਦਾ ਤੁਸੀਂ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਗਣ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਜਾਂ ਅੱਛੀ ਘੱਟ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ, ਅਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਹੈ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਅਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ਨਟ ਮੈਟਰ, ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਚ ਨਾ, ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੋਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪੜ੍ਹ ਕੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ, ਫਿਰ ਰਲ ਕੇ ਸਾਰੇ ਪੁੱਪ ਬੋਲਦੇ ਹਾਂ ਸ਼ਬਦ ਸਤਸੰਗ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ

ਜੋ ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੋਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰੇ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਅਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣਦੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਭੁੱਲਾਂ ਚੋਲਾਂ ਦੀ ਖਿਮਾ,

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ ਦੀ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਪ੍ਰਾਰਥਨਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਣਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰ ਜੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸਪੇਨਾ ਕੀਰਤਨ ਸਰਵਣ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਪਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੋਵੇ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਅਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀਆ ਵਾਹੋ ਵਾਹੋ ਮੋਹੋਂ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

जनक राज बरताया सात जुग आलीना गुर संग

0: ਸਤਨਾਮ ਸ੍ਰੀ ਵਾਹਿਗੁਰੂ।
1: ਵੀ ਕਲੈ ਨਹੀਂ ਲਾ ਲਈਏ।

Thank you.

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹੋਂ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ